आपे पी लिया पे खा ब्रह्मा कवन सुवेला भगत कवन।

0: ਜਾਨਾ ਹੁਣ ਕਿਤੇ ਕਿਧਰ ਸੰਤੂਨ
1: ਕਿਤੀਆਂ ਪਾਣੀ ਕਿਤੀਆਂ ਪਾਣੀ ਕਿਤੇ ਪਾਸ ਰਹਿੰਦਾ
0: ਕਿਤੀਆਂ ਸੁਣਦੀ ਨਾਨਕ ਅੰਤ

ਵਾਹਿਗੁਰੂ ਸਾਹਿਬ ਜੀਓ, ਰਹਿਰਾ ਸਾਹਿਬ ਹਰ ਯੁਗ ਯੁਗ ਭਗਤ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਰਣਾਕਸ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ, ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ।

ਹੋਈ ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਉ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਕਲਾ ਭਰਪੂਰ

ਸਾਰੇ ਗਾਵੰਤ ਦਨੋ ਪਵਨ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੰਤ ਦਨੋ ਚਿਤ ਗੁਪਤ ਲਿਖ ਜਾਣਨ

ਆਈ। ਜੇ ਸਭ ਮਿਲ ਕੇ ਆਖਣ ਪਾਹੇ, ਵਡਾ ਨਾ ਹੋਵੇ ਘਾਟ ਨਾ ਜਾਏ। ਨਾ ਉਮਰੈ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁੱਕੈ ਭੋਗ। ਗੁਣੇ ਹੋਰ ਨਾਹੀ ਕੋਏ, ਨਾ ਕੋ ਹੋਵਾ ਨਾ ਕੋ ਹੋਏ। ਜਿਵੜ ਆਪ

ਦਾਸ ਗੁਰਮਤ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਮਰੀ ਰਹਿਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਨ ਜੰਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੈ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹਿਲਾ ਪੰਜਵਾਂ ਕਾਹੇ ਰੇ ਮਨ ਚਿਤਵੈ ਉਦਮ ਜਾਂ ਆਹਰ ਹਰ ਜੀਉ ਪਰਿਆ

ਹੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੋ ਹੋਈ ਤੁਧ ਆਪੇ ਸ੍ਰੇਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋਈ ਆਸਾ ਮਹਲਾ ਚੌਥਾ ਤੂੰ ਕਰਤਾ ਸਚਿਆਰ ਮੈਂਡਾ ਸਾਈ ਜੋ

ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ, ਜਿਸਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ, ਜਿਨ ਹਰ ਸੇਵਿਆ ਤਿਨ ਸੁਖ ਪਾਇਆ।

तू कर कर विखे जाने सोए, जन नानक गुरमुख प्रगट होए। आसा महला पहला।

ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਵਿਓ ਬਾਜ ਬੇਨਤੀ ਚੌਪਈ ਅਮਰੀ ਕਰੋ ਹੱਥ ਦੈ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰ ਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ।

ਹਰ ਸਭ ਲੋਕ ਸਵਾਰਾ ਨਮਸਕਾਰ ਹੈ ਤਾਂ ਹੀ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਦ ਜਛਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਹੋ ਹਮਾਰਾ।

ਸਤਿਕਾਰ ਰਾਮ ਕਲੀ ਮਹਿਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰੂ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ

ਕਰੋ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ। ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੇ ਲਾਗੇ। ਕਹਿ ਨਾਨਕ ਤਹਿ ਸੁਖ ਹੋਵਾ ਤਿਤ ਕਰ ਅਨਹਦ ਵਾਜੇ। ਆਨੰਦ ਸੁਣੋ।

ਤੇ ਪਵਿੱਤ ਸਤਿਗੁਰ ਰਹਾ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ।

ਤੂੰ ਸਮਰੱਥ ਜਿੱਥੇ ਕੋਈ ਨਾਹੇ ਉੱਥੇ ਤੇਰੀ ਰੱਖ ਅਗਨੀ ਉਦਰ ਮਾਹੇ ਸੁਣ ਕੇ ਜਮ ਕੇ ਦੂਤ ਨਾ ਤੇਰੇ ਛੱਡ ਜਾਹੇ ਪਾਉ ਜਲ ਬਿਖਮ ਉਸਗਾਹ ਗੁਰ ਸ਼ਬਦੀ ਪਾਰ ਪਾਹੇ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇਖਾਹੇ ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ ਸਭ ਸਹਿ ਨੂੰ ਕਿਰਪਾਲ ਸੰਭਾਲੇ ਸਾਹੇ ਸਾਹੇ ਬਿਰਥਾ ਕੋਈ ਨਾ ਜਾਏ ਜੇ ਆਵੇ ਤੁਧਿਆਹੇ।

ਚਾਰ ਸੰਗਤ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਾਹਿਬਾਸ ਕੋਈ ਪਾਚੇ ਦਸਵੀਂ ਪ੍ਰਿਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਕਿਆ ਹੈ ਫਿਰ ਅੰਕਿਤ ਕੁਰਤੇ ਅਮਰਦਾਸ ਰਾਮਦਾਸ ਸੇਵੇ ਸਹਾਏ ਅਰਜਨ ਹਰਗੋਬਿੰਦ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈ ਚ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਉਹਨੂੰ ਦਿਆਲਾ ਚਾਹੇ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹ ਦੇ ਪੁੱਤਰ ਆਤਮਿਕ ਸਰੂਪ ਸਾਹਿਬ ਤੇਰੀ ਗੁਰੂ ਗ੍ਰੰਥ ਸਾਹਿਬ ਦੇ ਪਾਠਧਾਰ ਦਾ ਧਿਆਨ ਧਰਕੇ ਗਲਤ ਬੋਲੋ ਜੀ ਵਾਹਿਗੁਰੂ ਗਰੀਬਨ ਬਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤ ਹੱਡੀਆਂ ਜਾਪੀਆਂ ਟੱਪੀਆਂ ਜਿਹਨਾਂ ਨਾਮ ਚ ਪਿਆ ਬਣ ਚੱਕਿਆ ਤੇ ਚਲਾਈ ਤੇ ਵਾਹੀ ਦੇਖ ਜਿਹੜ ਕੀਤਾ ਤੇ ਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਏ ਸੀ ਬੰਦ ਬੰਦ ਕਟਵਾਏ ਖੋਪੜੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰੇ ਨਾ ਚੜਾਏ ਗਏ ਗੁਰਦੁਆਰੇ ਸੇਵਾ ਵਾਸਤੇ ਕੁਰਬਾਨੀਆਂ ਕੀਤੀਆਂ ਧਰਮ ਨੇ ਆ ਰਿਹਾ ਸੀ ਕਿਸੇ ਤਰੀਕੇ ਸਤਸੰਗ ਨਿਭਾਇਆ ਤੇ ਨਾ ਹੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਾਕਤਾਂ ਦਾ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾ ਹੈ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਗੁਰੂ ਖਾਲਸਾ ਸਾਹਿਬ ਦਾ ਰਚਿਆ ਰਿਹਾ ਹੈ ਦੇਹ ਟੇਕ ਕੀ ਫਤਿਹ ਬਿਰਦ ਕੀ ਪਹਿਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਇਸ਼ਨਾਨ ਕਿਉਂਕਿ ਆ ਚੰਦੇ ਬੂੰਗੇ ਜੁਗਨ ਅਟਲ ਧਰਮ ਕਿਆ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਦ ਕੇ ਰਾਖੇ ਆਪ ਵਾਹਿਗੁਰੂ ਗੁਰੂ ਗਰੀਬ ਨਿਵਾਜ ਪੰਥ ਸਦਾ ਸ਼ਾਹੀ ਦਰਬਾਰ ਜੀਓ ਗੁਰਦੁਆਰਾ ਨਨਕਾਣਾ ਸਾਹਿਬ ਪੰਜਾ ਸਾਹਿਬ ਹੋਰ ਗੁਰਦੁਆਰੇ ਗੁਰਧਾਮ ਜਿਹਨਾਂ ਤੋਂ ਆਪ ਜੇ ਪੰਥ ਨੂੰ ਛੋੜਿਆ ਗਿਆ ਗੁਰੂ ਨਿਸ਼ਚਿਤਾਰ ਸੇਵਾ ਸਮਾਜ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਵਟਿਆਂ ਦੀ ਓਟ ਗੁਰੂ ਨੇ ਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਗ੍ਰੰਥ ਉਤਾਰ ਜੀਓ ਦੋਏ ਕਰ ਜੋੜ ਕਰੋ ਅਰਦਾਸ ਤੁਤ ਭਾਵੇ ਤਾਂ ਨਿਰਾਸ ਹੇ ਗਰੀਬ ਨਿਵਾਜ ਜੀ ਆਪ ਦੇ ਚੰਨ ਕਾਮਨਾ ਚਰਦਾਸ ਜੀ ਉਤਾਰ ਜੀ ਆਪਦੀ ਬਖਸ਼ਿਸ਼ ਹੋਈ ਹੈ ਅੱਜ ਨੇ ਪਿੱਤਰ ਗੁਰਬਾਣੀ ਸੁਖਣੀ ਸਾਹਿਬ ਦੇ ਸੰਬੂਰ ਪਾਠ ਦਿੱਤਾ ਇਸ ਵੇਲੇ ਸਹਿਜਾ ਸਮਾਂ ਜਾਣ ਕੇ ਆਪਦੇ ਚੰਨਾ ਜ਼ੋਰਦਾਰ ਰਹਿ ਰਾਜ ਸਾਹਿਬ ਦੇ ਪਾਠ ਕੀਤੇ ਕਿਰਪਾ ਕਰੋ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ੋ ਪੜੀ ਹੋਈ ਬਾਣੀ ਸੋਧ ਕੇ ਸੱਚਖੰਡ ਪ੍ਰਵਾਨ ਕਰੋ ਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦੇ ਇਨਸਾਨ ਦੀ ਬਾਤ ਕਰੋ ਜੀ ਅੱਗੋ ਤੋਂ ਸ਼ੋਰ ਤੇ ਪਿੱਤਰ ਬਾਣੀ ਤਿਆਰੀ ਮਨ ਬੁੱਧੀ ਬਖਸ਼ ਕਰੋ ਕਿ ਮੈਨੂੰ ਅੱਜ ਇਸ ਖੁਸ਼ੀ ਵਿੱਚ ਆਪ ਦੀਆਂ ਬਖਸ਼ੀਆਂ ਦੱਤਾਂ ਵਿੱਚੋਂ ਪਿੱਤਰ ਕੜਾਬ ਸ਼ਾਹੀ ਦੇਗਾਂ ਤੇ ਅਠਾਰ ਦਤਾਰ ਆਪ ਦੀ ਭੋਗ ਲਾਓ ਸ਼ੀਤ ਪ੍ਰਸਾਦ ਸਾਧ ਸੰਗਤ ਦੀ ਰਸਨਾ ਲਾਇਕ ਹੋਏ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਚ ਬਖਸ਼ਿਸ਼ ਕਰੋ ਦਤਾਰ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਹ ਪ੍ਰਦੇਹ ਰੱਖਿਆ ਬਖਸ਼ਿਸ਼ ਕਰੋ ਜੀ ਕੀ ਕਿਰਪਾ ਕਰੋ ਆਪ ਦੀ ਬਖਸ਼ੀਆਂ ਦਾਤਾਂ ਦੇ ਨਗਰਾਂ ਚੁੱਟ ਸਵਾਰੀਆਂ ਪ੍ਰਵਾਨ ਕਰੋ ਕਿ ਅੱਜ ਆਪਦੇ ਚਰਨਾਂ ਸੇਵਾ ਕਰਦੇ ਸਾਰੇ ਪਹਿਲੀਆਂ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚਾਦਗਰਾ ਬਖਸ਼ੋ ਅਤੇ ਸਦਾ ਹੀ ਇਸੇ ਤਰ੍ਹਾਂ ਆਪਣੀ ਚਰਨਾਂ ਸੇਵਾ ਦੀ ਭਾਵਨਾ ਬਾਈ ਪਾਲ ਤਾਂ ਕਰੋ ਗੁਰੂ ਜੀ ਨਿਵਾਜ ਸੱਚੇ ਪਾਤਸ਼ਾਹ ਜੀ ਆਪਦੇ ਚਰਨ ਕਰਨਾ ਚਾਹੁੰਦੇ ਡਰ ਕੇ ਸੇਵਾ ਭਾਈ ਪਰਮਜੀਤ ਸਿੰਘ ਦਿੱਲੀ ਵਾਲੇ ਦਾ ਤਾਰ ਪਿਤਾ ਜੀ ਦੇਰ ਉਲਟਾ ਵਾਸਤੇ ਬੇਨਤੀ ਕਰਦੇ ਆਪ ਜੀ ਆਪਣੇ ਰਾਸ ਬੇਨਤੀ ਕਰਨੀ ਕਿਰਪਾ ਕਰਤਾ ਬਖਸ਼ਿਸ਼ ਕਰੋ ਮਿਹਰ ਕਰਦੇ ਹਾਂ ਭਾਈ ਪਰਮਜੀਤ ਸਿੰਘ ਦਿੱਲੀ ਵਾਲੇ ਨੂੰ ਤੰਦਰੁਸਤੀ ਬਖਸ਼ੋ ਲੰਬੀ ਆਜ ਬਖਸ਼ੋ ਤੁਸੀਂ ਕੀ ਨਾਮ ਦੀ ਦਾਲ ਮੈਨੂੰ ਕਰ ਦਿੱਤਾ ਸੇਵਕਾਂ ਨੂੰ ਚਾਡਗਲਾ ਮੈਨੂੰ ਪਾਸਦਾ ਕਰੋ ਸੇਵਕਾਂ ਨੂੰ ਚਾਡਗਲਾ ਬਖਸ਼ਿਸ਼ ਕਰੋ ਜੀ ਗੁਰਦੀਪ ਨਿਵਾਜ ਆਪ ਜਾ ਕੇ ਸੇਵਾਦਾਰ ਭਾਈ ਗੌਰਵ ਸਿੰਘ ਵਿਰਕ ਕਾਲਜਾਂ ਦੀ ਸਫਲਤਾ ਵਾਸਤੇ ਬੇਨਤੀ ਕਰਦੇ ਅਰਦਾਸ ਬੇਨਤੀ ਕਰਦੇ ਕਿਰਪਾ ਦਿੱਤਾ ਬਖਸ਼ਿਸ਼ ਕਰੋ ਮਿਹਰ ਪ੍ਰਿਆਤ ਭਾਈ ਗੌਰਵ ਸਿੰਘ ਵਿਰਕ ਦੇ ਸਿਰ ਤੇ ਰੱਖੋ ਆਪਣੇ ਸੇਵਕਾਂ ਦੇ ਸਾਰੇ ਕਾਰਜ ਨਵੇਗਤਾ ਸਾਹਿਬ ਸੰਪੂਰਨ ਕਰੋ ਆਪਣੇ ਸੇਵਕਾਂ ਦੀ ਆਪ ਰਾਜ ਰੱਖੋ ਆਪਣੇ ਸੇਵਕਾਂ ਦੀ ਆਪ ਕਾਰਜ ਰਾਜ ਕਰੋ ਜੀ ਤਾਂ ਸਰਦਾਰ ਬਤਾਈ ਆਪ ਚੰਨ ਕੌਰ ਅਰਦਾਸ ਸਰਦਾਰ ਬਤਾਈ ਆਦਰ ਕਰ ਸਕਦਾ ਸਵਰਗਵਾਸੀ ਬੀਬੀ ਜਿੰਦਰ ਕੌਰ ਦੀ ਆਤਮਿਕ ਸ਼ਾਂਤੀ ਵਾਸਤੇ ਪਰਿਵਾਰ ਵੱਲੋਂ ਮਿਹਨਤ ਮਾਇਆ ਹਾਜ਼ਰ ਹੋਈ ਆਪ ਚੰਨੇ ਪ੍ਰਵਾਨ ਕਰੋ ਬਖਸ਼ਿਸ਼ ਗਰੀਬ ਨਿਵਾਜ ਜੀ ਬੀਬੀ ਰਜਿੰਦਰ ਕੌਰ ਤੋਂ ਇਸ ਮਾਲਰੋਗ ਦੀ ਯਾਤਰਾ ਕਰਦੇ ਹੋਈਆਂ ਭੁੱਲਾ ਚੁੱਕੇ ਮਾਹੀ ਮਗਦਤਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੋ ਉਹਨਾਂ ਦੀ ਆਤਮਾ ਨੂੰ ਗਰੀਬ ਨਿਵਾਜ ਆਪਣੇ ਚੰਨਾਂ ਨਿਵਾਜ ਬਖਸ਼ੋ ਠੰਡ ਬਖਸ਼ਿਸ਼ ਕਰਕੇ ਆਪਣੀ ਉਹਨਾਂ ਸੇਵਕਾਂ ਦੀ ਆਤਮਾ ਚੇ ਪਾਚੇ ਸਦਾ ਸੁਖ ਸ਼ਾਂਤੀ ਬਖਸ਼ਿਸ਼ ਕਰਨੀ ਕਿਸੇ ਪਰਿਵਾਰ ਨੂੰ ਪਾਣ ਵਾਲ ਤਾਜ ਬਖਸ਼ੋ ਪਰਿਵਾਰ ਸੁੱਖ ਰੱਖੋ ਤੀਰ ਦੁਆਜ ਬਖਸ਼ੇ ਅੱਗੇ ਵਿੱਚ ਆਤਮਾ ਨੂੰ ਸ਼ਾਂਤੀ ਬਖਸ਼ੋ ਜੀ ਗੁਰੂ ਗ੍ਰੰਥ ਸਾਹਿਬ ਤਾਰ ਮਿਹਰ ਕਰੋ ਅੰਮ੍ਰਿਤ ਵੇ ਤੋਂ ਲੈ ਕੇ ਦਰਤੇ ਆਈਆਂ ਸਭ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰੋ ਘੜੀਆਂ ਖਿਲਾਓ ਸੰਗਤਾਂ ਦਾ ਦਰ ਤੇ ਤਿੰਨ ਹੋਰ ਬੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਗਰੀਬ ਨਿਵਾਜ ਕਿਰਪਾ ਕਰੋ ਦੁਤਾਰ ਆਪ ਗੇਟ ਤੇ ਪਾਤਸ਼ਾਹ ਜੀ ਖਾਲਸਾ ਪੰਥ ਸਿੱਖ ਕੌਮ ਨੂੰ ਏਕ ਦਾ ਸਵਾਗਤ ਤੇ ਆਜ ਬਖਸ਼ਿਸ਼ ਕਰਕੇ ਸਤ ਦੋਜ ਦਾਲ ਬਖਸ਼ੋ ਚੰਨਾ ਜੁੜ ਕੇ ਮਨ ਦਾ ਪਿਆਰ ਦੁਤਾਰ ਹਰ ਮੈਦਾਨ ਦੁਆਨ ਫਤਿਹ ਵਕਤ ਬਾਦਾ ਕਰੋ ਜੀ ਗੁਰੂ ਗਰੀਬ ਨਿਵਾਜ ਕਿਰਪਾ ਕਰੋ ਦੂਰ ਦਾਰੇ ਕਰਨ ਬੈਠੀਆਂ ਲਾਈਫ ਦਾ ਕੀ ਦਸਣਕਾਰੀ ਆ
ਸਾਰੇ ਸਿਰ ਦੀ ਹਾਜ਼ਰੀ ਤੁਹਾਨੂੰ ਟੁਕੜੀਆਂ ਲੈ ਕੇ ਲਓ, ਤਾਰ ਆਪਣੀ ਕਿਰਪਾ ਕਰੀ ਸਕਦੇ ਉਹਨੂੰ ਬਖਸ਼ੇ ਨੇ। ਸੰਗਤ ਆਪਣੇ ਚਰਨਾਂ ਧੰਨਵਾਦ ਕਰਦੇ, ਸ਼ੁਕਰੀਆ ਅਦਾ ਕਰਦੇ ਹਾਂ। ਬੇਅੰਤ ਮਾਇਆ ਆਨਾ ਗੁਰੂ ਘਰ ਨੂੰ, ਗੁਰੂ ਘਰ ਸੇਵਾ ਸਿੰਘ ਗੁਰਦਾਸ ਸਿੰਘ ਦਾ ਮਾਇਆ ਭੇਟਾ ਕਰ ਰਹੀ ਹੈ, ਚਰਨਾਂ ਪ੍ਰਵਾਨ ਕਰੋ, ਬਖਸ਼ਿਆ ਸਭ ਦੀਆਂ ਕਮਾਈਆਂ ਸਫਲ ਕਰੋ, ਕਾਰਜ ਵੱਧ ਬਖਸ਼ ਸਭ ਸੰਗਤਾਂ ਦੀਆਂ ਸ਼ੁਭ ਕਾਮਨਾ ਵਾਸਤੇ ਮਤਲਬ ਪੂਰੀਆਂ ਕਰੋ ਜੀ। ਤਾਰ ਮਿਹਰਾਂ ਕਰਿਆ ਸੇਵਾ ਪ੍ਰਵਾਨ ਕਰੋ, ਪੁਨਤ ਕਮਾਈ ਬਖਸ਼ੋ, ਪਵਿੱਤਰ ਹੁਕਮਨਾਮੇ ਬਖਸ਼ੇ ਕਰ ਦੁਬਰਾ, ਅੱਜ ਦੇ ਸ਼ਾਮ ਦੇ ਕਥਾ ਗੁਰਦੁਆਰਾ ਰਮਤਾ ਵਾਸਤੇ ਆਗਾ ਬਖਸ਼ੋ, ਰਹਿੰਦੇ ਘਾਸ ਵਾਰ ਕੇ ਚਰਨਾਂ ਤੁਰਾ ਦੀ ਬਣਾਓ। ਸਹੀ ਪਿਆਰੇ ਮੇਰੇ ਜਿਹੜੇ ਵੀ ਆਪਦਾ ਨਾਮ ਜਿਹਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਅਗਿਆ ਭਾਈ ਅਕਾਲ ਕੀ ਤਵੀ ਚਲਾਇਓ, ਸਭ ਸਿੱਖਣ ਗੁਰੂ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀਤੇ ਜੋ ਪ੍ਰਭ ਕੋ ਮਿਲ ਬੋਝ ਹੈ, ਕੋਜ ਜਦ ਮੈਂ ਰਾਜ ਕਰੇਗਾ ਖਾਲਸਾ, ਆਗੀ ਰਹੇ ਨਾ ਕੋਈ ਖਾਰ ਹੋਏ ਤਾਂ ਮਿਲੇਗੇ ਬਜੇ ਸ਼ਰਨ ਜੋ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਦੋ ਤਰੇ ਪਾ ਜੋ ਸ਼ਰਦਾ ਕਰ ਸੇਵ ਦੇ, ਗੁਰੂ ਪਾਰੇ ਉਤਾਰਨ ਖੰਡਾ ਜਾ।

0: ਵਾਹਿਗੁਰੂ ਜੀ ਕੀ ਫਤਿਹ।
1: ਸਤਿਕਾਰਯੋਗ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਰੇ ਬਖਸ਼ਿਸ਼ ਕੀਤਾ ਸੰਗਤਾਂ ਨੇ, ਸ਼ਰਧਾ ਪਾਣ ਵਾਲੇ ਡਿੱਗੀ ਉੱਥੇ ਬੈਠ ਕੇ ਪਵਿੱਤਰ ਗੁਰਬਾਣੀ ਸੁਖਨੂੰ ਸਾਹਿਬ ਦੇ ਸੰਪੂਰਨ ਪਾਠ ਸਰਨ ਕੀਤੇ ਨੇ, ਪ੍ਰੰਤ ਸੰਧਿਆ ਸਮਾਂ ਜਾਣ ਕੇ ਸੋਧਾ ਰਾਸਤਾ ਦੇ ਪਾਠ ਸਰਨ ਕੀਤੇ ਹਨ, ਅਰਦਾਸਾਂ ਜੀ ਕਰੀਆਂ ਨੇ। ਮਹਾਰਾਜ ਬਖਸ਼ੇ ਪਵਿੱਤਰ ਨਾਮ ਸਰਨ ਕੀਤੇ ਸਾਧ ਸੰਗਤ ਜੀ, ਅੱਜ ਦਾ ਸਤਾ ਸਮਾਂ ਗੁਰੂ ਸਾਹਿਬਾਂ ਨੇ ਆਪ ਗੁਰੂ ਮੁਖਾਤਮਾ ਬਖਸ਼ਿਸ਼ ਕੀਤਾ ਹੈ। ਪਰ ਸਤ ਪਤਾ ਹੈ ਇਹ ਸ਼ਾਮਾ ਕੀ ਰਾਮ ਹੋ ਰਹੇ ਨੇ, ਜਿਸ ਨੂੰ ਸਿਹਤ ਪਹਿਲਾਂ ਕੀਰਤਨ ਕਰਨਗੇ ਭਾਈ ਪ੍ਰਤਪਾਲ ਸਿੰਘ ਸੀਰਜ ਦਾ ਜਥਾ, ਠੀਕ 7 ਵਜੇ ਤੱਕ ਭਾਈ ਸਾਹਿਬ ਆਰਤੀ ਕੀਰਤਨ ਗੁਰਦੁਆਰਾ ਸਿੰਘ ਦਰਬਾਰਾ ਸਾਹਿਬ ਨਾਲ ਜੋੜਨ ਵਾਸਤੇ ਮਹਾਨ ਉਪਰਾਲਾ ਕਰਨਗੇ। 7 ਰਾਜ ਸਾਹਿਬ ਕਥਾ ਕਰਨਗੇ ਭਾਈ ਰਖਵਿੰਦਰ ਸਿੰਘ, ਜੋ ਮਹਾਨ ਵਿਦਵਾਨ ਵੀ ਸਾਡੇ ਪਾਸ ਪਹੁੰਚੇ ਨੇ, ਉਹ ਹਰ ਰੋਜ਼ 1 ਮਹੀਨਾ ਕਥਾ ਕਰਨਗੇ। ਸਤਸੰਗ ਜੀ ਕੱਲ੍ਹ ਤੋਂ ਜੋ ਸਵੇਰ ਦੀ ਕਥਾ ਹੈ ਪਹਿਲੇ ਪੈਰ ਦੀ, ਉਹ ਬਕਵਾਸ ਕਥਾ ਕਰੇਗੀ, ਅਤੇ ਇਸ ਵੇਲੇ ਦੀ ਜੋ ਕਥਾ ਹਰ ਰੋਜ਼ 24 ਸਾਲ ਦੀ ਕਥਾ ਹੋਇਆ ਕਰੇਗੀ। ਉਹ ਇਸ ਸਮੇਂ ਦੇ ਮੁਤਾਬਕ ਸਾਸੀ ਜੁਗ ਸਾਧ ਦੀਆਂ ਪਾਠੀ ਕਿਰਪਾ ਕਰੋ। ਦੂਸਰਾ ਜਗਤ ਸਿੰਘ ਨੂੰ ਬੇਨਤੀ ਹੈ ਕਿ ਦੂਸਰਾ ਕੀਰਤਨ ਜਾਂ ਭਾਈ ਓਂਕਾਰ ਸਿੰਘ ਜੀ ਕਰਨਗੇ, ਠੀਕ 8:30 ਵਜੇ ਤੱਕ। ਸਾਰੇ ਸੰਗਤਾਂ ਨੂੰ ਬੇਨਤੀ 8:30 ਤੋਂ ਮਾਰੇ ਨਿੱਘੇ ਆਨੰਦ ਮਾਣਦੇ ਹੋਇਆ ਅੱਜ ਦੇ ਸ਼ਾਮਾਂ ਦੇ ਸਾਰੇ ਕਥਾ ਨੂੰ ਸ਼ਰਵਣ ਕਰਕੇ ਜੀਵਨ ਦੀਆਂ ਘੜੀਆਂ ਸਫਲਾ ਕਰੋ। ਸਤਸੰਗ ਦੀ ਬੇਨਤੀ ਹੈ, ਸਾਡੇ ਜੀ ਦੇਖ ਰਹੇ ਹੋ ਕਿ ਜੋ ਨਾਰਥ ਸਾਲ ਸਾਊਥ ਸਾਲ ਦੀਆਂ ਡਬਲ ਬਿਲਡਿੰਗਾਂ ਬਣ ਰਹੀਆਂ ਨੇ, ਬੇਅੰਤ ਮਾਇਆ ਲੱਗ ਰਹੀ ਹੈ ਸਤਸੰਗ ਜੀ, ਉਹਦੇ ਵਾਸਤੇ ਸਤਸੰਗ ਨੂੰ ਬੇਨਤੀ ਹੈ ਕਿ ਬੇਅੰਤ ਪਰਿਵਾਰਾਂ ਵੱਲੋਂ ਬੇਅੰਤ ਮਾਇਆ ਬੜੇ ਚਰਨਾਂ ਭੇਟਾ ਕੀਤੀ ਹੈ, ਵਡਭਾਗੀ ਹਨ ਜਿਨ੍ਹਾਂ ਤੱਕ ਮਾਇਆ ਦਾ ਸੇਵਾ ਨਹੀਂ ਕੀਤੀ। ਸਾਰੇ ਬੇਨਤੀ ਹੈ ਕਿ ਆਪਣਾ ਦਸਵੰਤ ਸਫਲ ਕਰਦੇ ਹੋਇਆ ਮਾਇਆ ਭੇਟਾ ਕਰਕੇ ਜ਼ਰੂਰ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਸੋ ਸਤਸੰਗ ਜੀ ਸਤਸੰਗ ਤੁਹਾਨੂੰ ਬੇਨਤੀ ਹੈ ਕਿ ਲੜੀਵਾਰ ਪਾਠ ਸਰਵਣ ਕਰ ਰਹੇ ਹੋ ਹਰ ਰੋਜ਼, ਸਤਸੰਗ ਤੁਹਾਨੂੰ ਬੇਨਤੀ ਹੈ ਕਿ ਬੇਅੰਤ ਪਰਿਵਾਰਾਂ ਵੱਲੋਂ ਘਰਾਂ 'ਚ ਲੜੀਵਾਰ ਸਹਿਜ ਪਾਠ ਆਪ ਕਰ ਰਹੇ ਨੇ। ਸਾਰੇ ਬੇਨਤੀ ਕਿ ਭਾਈ ਰਜਿੰਦਰ ਸਿੰਘ ਹੋਰਾਂ ਨਾਲ ਤੁਸੀਂ ਸੰਪਰਕ ਕਰਕੇ ਉਹਨਾਂ ਦੇ ਫੋਨ ਕਰਕੇ ਆਪਣਾ ਨਾਂ ਨੰਬਰ ਉਹਨੂੰ ਦੇ ਦਿਓ, ਤਾਂ ਕਿ ਸਮੇਂ ਸਮੇਂ ਸਿਰ ਜੋ ਵੀ ਤਬਦੀਲੀ ਹੋ, ਜੋ ਪ੍ਰੋਗਰਾਮ ਹੋ, ਤੁਹਾਨੂੰ ਟੈਲੀਫੋਨ ਕਰਕੇ ਉਹ ਨਾਲ ਸ਼ਾਮਲ ਕਰ ਸਕਣਗੇ। ਉਹਨਾਂ ਦਾ ਫੋਨ ਨੰਬਰ ਹੈ 408-712-4145। ਸਤਸੰਗ ਜੀ ਆਪਣੇ ਤੋਂ ਬੇਨਤੀ ਹੈ ਕਿ ਹੁਣ ਖਾਲਸਾ ਸਕੂਲ ਖੁੱਲ ਗਿਆ, ਸੋ ਜਿਨ੍ਹਾਂ ਜਿਨ੍ਹਾਂ ਆਪਣੇ ਬੱਚੇ ਦਾਖਲ ਨਹੀਂ ਕਰਾਏ, ਸਾਰੇ ਬੇਨਤੀ ਹੈ ਕਿ ਜ਼ਰੂਰ ਆਪਣੇ ਬੱਚੇ ਦਾਖਲ ਕਰਾਓ, ਪੰਜਾਬੀ ਪੜ੍ਹਾਓ, ਤਾਂ ਕਿ ਕੱਲ੍ਹ ਨੂੰ ਮਹਾਰਾਜ ਦੀ ਬਾਣੀ ਪੜ੍ਹ ਸਕਣ। ਤੋ ਇਹਨਾਂ ਬੱਚਿਆਂ ਅੱਜ ਦੇ ਸਮੇਂ ਵਿੱਚ ਇਹ ਬੜਾ ਜ਼ਰੂਰੀ ਹੈ ਕਿ ਹਰ ਬੱਚੇ ਨੂੰ ਬਾਣੀ ਪੜ੍ਹਨ ਵਾਸਤੇ ਜ਼ਰੂਰ ਤਿਆਰ ਕਰਨਾ ਸਾਡਾ ਫਰਜ਼ ਬਣਦਾ ਹੈ। ਔਰ ਸਾਡੇ ਮੈਨੂੰ ਬੇਨਤੀ ਹੈ ਕਿ 31 ਸਤੰਬਰ ਤੋਂ ਲੈ ਕੇ 27 ਸਤੰਬਰ ਤੱਕ ਜੇ ਸਾਹਿਬ ਦੀ ਕਥਾ ਕਰਨਗੇ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ, ਸੁਸਾਧ ਸਿੰਘ ਜੀ 2 ਸਤੰਬਰ ਤੋਂ ਲੈ ਕੇ 7 ਤੱਕ ਕੀਰਤਨ ਕਰਨਗੇ ਭਾਈ ਸਾਹਿਬ ਭਾਈ ਗੁਰਮੇਜ ਸਿੰਘ ਜੀ ਹੁਰੀਆ ਕੀ ਦਰਬਾਰ ਸਾਹਿਬ ਵਾਲੇ। ਸਾਰੇ ਸਿੰਘ ਤੁਹਾਨੂੰ ਬੇਨਤੀ ਹੈ ਇਹਨਾਂ ਸਮਾਂ ਜ਼ਰੂਰ ਪਹੁੰਚਗੇ, ਗੁਰੂ ਖੁਸ਼ੀਆਂ ਪ੍ਰਾਪਤ ਕਰੋ। ਸਤਸੰਗ ਜੀ ਆਸਿੰਘ ਤੁਹਾਨੂੰ ਬੇਨਤੀ ਹੈ ਕਿ 11, 12, 13 ਸਤੰਬਰ ਨੂੰ 31 ਲੱਖਾਂ ਦਾ ਕੀਰਤਨ ਦਰਬਾਰ ਹੋ ਰਿਹਾ ਹੈ, ਉਹ ਜ਼ਰੂਰ ਹਾਜ਼ਰੀਆਂ ਭਰੋ। ਦਰਬਾਰ ਰਾਵ ਠੰਡ ਕਿਰਪਾ ਕਰੋ ਤਾਰ। ਸੋ 12 ਸਤੰਬਰ ਨੂੰ ਹੈ ਪਹਿਲਾ ਪ੍ਰਕਾਸ਼ ਸਾਹਿਬ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਗੁਰੂ ਗ੍ਰੰਥ ਸਾਹਿਬ ਜੀ ਦਾ। ਸੋ ਸਾਰੇ ਸਿੰਘ ਨੇ ਬੇਨਤੀ ਦਿਨ ਪਹੁੰਚੋ, ਗੁਰੂ ਸਾਹਿਬ ਨੇ ਸਾਡੇ ਵਾਸਤੇ ਮਹਾਨ ਇੱਕ ਸਾਨੂੰ ਦਾਤ ਬਖਸ਼ਿਸ਼ ਕੀਤੀ ਹੈ, ਉਹਦੇ ਵਾਸਤੇ ਅਸੀਂ ਧੰਨਵਾਦ ਕਰਦੇ ਹਾਂ ਸਾਰੀ ਸੰਗਤਾਂ। ਜ਼ਰੂਰ 12 ਤਰੀਕ ਨੂੰ ਮਾਰੇ ਚਰਨੇ ਹਾਜ਼ਰੀ ਭਰ ਕੇ ਗੁਰੂ ਦੇਵ ਬਖਸ਼ੇ ਦਾ ਧੰਨਵਾਦ ਕਰੀਏ, ਔਰ ਸਤਿ ਸ੍ਰੀ ਭਾਈ ਸਾਹਿਬ ਤਿਆਰ ਕੇ ਜਮ ਕਰਕੇ ਸਰਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਪਿਆਰੀ ਸਾਧ ਸੰਗਤ ਜੀ, ਆਓ ਹੁਣ ਸਮਾਂ ਹੋਇਆ ਹੈ ਕਥਾ ਦਾ। ਕਥਾ ਕਰਨਗੇ ਗਿਆਨੀ ਲਖਵਿੰਦਰ ਸਿੰਘ ਜੀ ਖਾਲਸਾ। ਆਪ ਜੀ ਬੜੇ ਪਿਆਰ ਨਾਲ, ਸ਼ਰਧਾ ਨਾਲ, ਭਾਵਨਾ ਨਾਲ ਸਰਵਣ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।

ਆਪੀ ਸਨ ਪਰੇ ਹਰ ਦੁਆਰ ਮਤ ਨਿਰਗੁਣ ਹਮ ਮਿਲੈ ਕਵਹੂੰ ਆਪਣੀ ਕਿਰਪਾ ਧਾਰ ਰਹਾਉ ਹਮਰੇ ਅਵਗੁਣ ਬਹੁਤ ਬਹੁਤ ਹੈ ਬਹੁ ਬਾਰ ਬਾਰ ਹਰ ਗਣਤ ਨ ਆਵੈ ਤੂੰ ਗੁਣਵੰਤਾ ਹਰ ਹਰ ਦਇਆਲ ਹਰ ਆਪੇ ਬਖਸ਼ ਲਹੇ ਹਰ ਭਾਵੈ ਹਮੇ ਅਪਰਾਧੀ ਰਾਖੇ ਗੁਰਸੰਗਤੀ ਉਪਦੇਸ਼ ਦਿਓ ਹਰ ਨਾਮ ਛੁਡਾਵੈ ਤੁਮਰੇ ਗੁਣ ਕਿਆ ਕਹਾ ਮੇਰੇ ਸਤਿਗੁਰਾ ਜਬ ਗੁਰ ਬੋਲੇ ਤਾਂ ਬਿਸਮ ਹੋਏ ਜਾਏ ਹਮ ਜੈਸੇ ਅਪਰਾਧੀ ਅਵਰ ਕੋਈ ਰਾਖੈ ਜੈਸੇ ਹਮ ਸਤਿਗੁਰ ਰਾਖ ਲੀਏ ਛੁਡਾਏ ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ ਤੂੰ ਗੁਰ ਪੰਗਤ ਮੇਰਾ ਸਖਾ ਸਿਖਾਏ ਜੋ ਹਮਾਰੀ ਬਿਦ ਹੋਤੀ ਮੇਰੇ ਸਤਿਗੁਰਾ ਸਾਬਿਦ ਤੁਮ ਹਰ ਜਾਣ ਹੋ ਆਪੇ ਹਮ ਰੁਲਤੇ ਫਿਰਤੇ ਕੋਈ ਬਾਤ ਨ ਪੁੱਛਤਾ ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ ਧੰਨ ਧੰਨ ਗੁਰੂ ਨਾਨਕ ਚੰਨ ਕੇਰਾ ਜਿਤ ਮਿਲਿਆ ਚੁਕੇ ਸਭ ਸੋਗ ਸੰਤਾਪੇ ਹਰ ਕੀ ਵਡਿਆਈ ਹੋ ਆਖ ਨਾ ਸਕਾਂ ਹੋ ਮੂਰਖ ਮੁਗਦਨੀ ਜਾਣ ਜਨ ਨਾਨਕ ਕੋ ਹਰ ਬਖਸ਼ ਲੈ ਮੇਰੇ ਸੁਆਮੀ ਸਰਨਾਗਤ ਪਿਆ ਅਜਾਨ ਗੁਰੂ ਰੂਪ ਗੁਰੂ ਕੇ ਸਾਜੀ ਨਿਵਾਜੀ ਸਾਧ ਸੰਗਤ ਅੰਮ੍ਰਿਤ ਦੇ ਦਾਤੇ ਸਰਬੰਸ ਤਾਨੀ ਸਹਿਬੇ ਕਮਾਲ ਮਰਦੇ ਕਾਮਲ ਫਰਦੇ ਆਲਮ ਸਾਹਿਬ ਉਲ ਫਰਦੋਸ਼ ਮਰਦਾਨੇ ਹੱਕ ਹਾਕੇ ਕਿਬਰੀਆ ਵਾਲੀਏ ਦੋ ਜਹਾਨ ਪੰਥ ਤੇ ਵਾਲੀ ਮਨੁੱਖਤਾ ਦੇ ਰਹਿਬਰ ਰੂਹਾਨੀਅਤ ਦੇ ਸਾਗਰ ਵਾਹਿਬੁਲ ਵਹਾਬ ਫਤਿਹ ਹਰ ਬਾਬ ਆਲਮ ਉਲ ਉਸਤਾਰ ਅਬਰੇ ਰਹਿਮਤ ਬਾਰ ਕਲਗੀਧਰ ਪਾਤਸ਼ਾਹ ਦਸ਼ਮੇਸ਼ ਪਿਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਉਹਦੀ ਖਾਲਸੇ ਨੂੰ ਬਖਸ਼ੀ ਹੋਈ ਫਤਿਹ ਹਰ ਇੱਕ ਮਾਈ ਭਾਈ ਸਤਿਗੁਰ ਸਾਹਿਬ ਜੀ ਨੂੰ ਸੀਸ ਝੁਕਾ ਕੇ ਦੋਵੇਂ ਹੱਥ ਜੋੜ ਕੇ ਬੜੇ ਪਿਆਰ ਨਾਲ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਵੱਡਿਆਂ ਭਾਗਾਂ ਵਾਲੇ ਹੋਏ ਜੇ ਸਤਿਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਚਰਨ ਸਰਨ ਵਿੱਚ ਹਾਜ਼ਰੀਆਂ ਭਰ ਕੇ ਜਿਹੜੀਆਂ ਵੱਡੀਆਂ ਬਖਸ਼ਿਸ਼ਾਂ
ਜਿੱਡੀਆਂ ਵੱਡੀਆਂ ਰਹਿਮਤਾਂ ਜਾਹਰ ਪੀਰ ਜਗਤ ਗੁਰੂ ਬਾਬਾ ਦੀਨ ਦੁਨੀਆਂ ਦੇ ਵਾਲੀ ਸਿੱਖ ਧਰਮ ਦੇ ਬਾਨੀ ਇਲਾਹੀ ਜੋਤ ਨਿਰੰਕਾਰ ਸਵਰੂਪ ਧੰਨ ਧੰਨ ਆਦਿ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਹਿਬ ਜੀ ਨੇ ਇਸ ਦੁਨੀਆਂ ਦੇ ਉੱਤੇ ਕੀਤੀਆਂ, ਕਿਸੇ ਪੀਰ ਪੈਗੰਬਰ ਨੇ, ਕਿਸੇ ਰਿਸ਼ੀ ਮੁਨੀ ਨੇ, ਕਿਸੇ ਅਵਤਾਰ ਨੇ, ਉਹ ਬਖਸ਼ਿਸ਼ਾਂ ਇਸ ਸੰਸਾਰ ਤੇ ਨਹੀਂ ਕੀਤੀਆਂ, ਕਿਉਂਕਿ ਜਦੋਂ ਉਹਨਾਂ ਦਾ ਸਿਧਾਂਤ ਪੜਿਆ ਜਾਵੇ, ਜੋ ਕੁਛ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਲੈ ਕੇ ਆਏ, ਉਹਨਾਂ ਦੇ ਕੋਲ ਉਹ ਹੈ ਨਹੀਂ ਸੀ। ਇਸਲਾਮ ਦੀ ਦੁਨੀਆਂ ਵਿੱਚ ਉਹ ਸਭ ਤੋਂ ਆਖਰੀ ਪੈਗੰਬਰ ਹਜ਼ਰਤ ਮੁਹੰਮਦ ਸਾਹਿਬ ਨੂੰ ਮੰਨਦੇ ਹੈ। ਇਸਲਾਮ ਦਾ ਸਿਧਾਂਤ ਕਹਿੰਦਾ ਹੈ ਕਿ ਉਹਨਾਂ ਕੋਲ ਮੁਅੱਜ਼ਜ਼ਾ ਸੀਗਾ, ਇਦੋਂ ਅੱਗੇ ਉਹ ਨਹੀਂ ਜਾਂਦੇ। ਉਹਨਾਂ ਤੋਂ ਬਾਅਦ ਉਹ ਵਲੀ ਨੂੰ ਮੰਨਦੇ ਆ ਕਿ ਵਲੀ ਦੇ ਕੋਲ ਕਰਾਮਾਤ ਹੈ। ਉਸ ਤੋਂ ਬਾਅਦ ਫਕੀਰ ਦੇ ਕੋਲ ਮਨਾਓ ਤੇ ਉਸ ਤੋਂ ਬਾਅਦ ਇਸਤਰਾਜ ਹੈ। ਦੂਜੇ ਪਾਸੇ ਰਿਸ਼ੀ ਮੁਨੀ ਅਵਤਾਰ, ਉਹਨਾਂ ਦੀਆਂ ਪੋਥੀਆਂ ਦੇ ਮੁਤਾਬਕ ਉਹਨਾਂ ਦੇ ਕੋਲ ਰਿਧੀਆਂ, ਸਿੱਧੀਆਂ ਤੇ ਨਿਧੀਆਂ ਨੇ, ਲੇਕਿਨ ਨਾਮ ਦੇ ਦਾਤੇ ਜਿਹੜੇ ਨਹੀਂ ਹੈਗੇ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਤੋਂ ਦਰਗਾਹ ਤੋਂ ਨਾਮ ਦੀ ਅਲਾਹੀ ਬਖਸ਼ਿਸ਼ ਲੈ ਕੇ ਆਏ, ਜੋ ਕਿਸੇ ਵੀ ਪੀਰ ਪੈਗੰਬਰ ਨੇ, ਰਿਸ਼ੀ ਮੁਨੀ ਨੇ ਆ ਕੇ ਉਹਨਾਂ ਨੂੰ ਆਉਣ ਵਾਲਿਆਂ ਨੂੰ ਨਾਮ ਦੀਆਂ ਬਖਸ਼ਿਸ਼ਾਂ ਨਹੀਂ ਕੀਤੀਆਂ। ਲੇਕਿਨ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਅਲਾਹੀ ਬਖਸ਼ਿਸ਼ ਨਾਮ ਦੀ ਲੈ ਕੇ ਆਏ। ਜਦੋਂ ਸਦਾ ਨੇ ਪੁੱਛਣਾ ਕੀਤਾ ਸੀ ਕਿ ਤੁਸੀਂ ਐਂ ਬੈਠੇ ਹੋਏ ਬੜੇ ਬੇਫਿਕਰ ਹੋ ਕੇ, ਤੁਹਾਡੇ ਕੋਲ ਕੀ ਏ? ਬਾਬਾ ਬੋਲੇ ਨਾਥ ਜੀ, ਗੁਰੂ ਨਾਨਕ ਸਾਹਿਬ ਨੇ ਆਪਣੇ ਮੁਖ ਤੋਂ ਕਿਹਾ, ਮੈਂ ਤੁਹਾਨੂੰ ਸੱਚ ਸੁਣਾ ਰਿਹਾ ਵੀ ਸਾਡੇ ਕੋਲ ਬਾਝੋਂ ਸੱਚੇ ਨਾਮ ਦੇ ਹੋਰ ਕਰਾਮਾਤ ਅਸਾਂ ਇੱਥੇ ਨਹੀਂ। ਸਾਡੇ ਕੋਲ ਨਾਮ ਹੈ, ਨਾਮ ਦੇ ਵਿੱਚ ਮੁਅੱਜ਼ਿਆਂ ਦੇ ਸਮੁੰਦਰ ਪਏ ਨੇ, ਨਾਮ ਦੇ ਵਿੱਚ ਸਮੁੰਦਰਾਂ ਦੇ ਸਮੁੰਦਰ ਕਰਾਮਾਤਾਂ ਦੇ ਪਏ ਨੇ, ਨਾਮ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਵੀ ਕੀ ਕੁਛ ਪਿਆ ਹੈ। ਰਿਸ਼ੀਆਂ ਮੁਨੀਆਂ ਦੇ ਝਗੜੇ ਜਿਹੜੇ ਆ, ਕਿਸੇ ਦੇ ਕਾਮ ਤੇਣ ਗਊ ਪਿੱਛੇ ਨੇ, ਕਿਸੇ ਦੇ ਪਾਰ ਜਾਤ ਰੁੱਖ ਦੇ ਪਿੱਛੇ ਨੇ। ਔਰ ਉਹਨਾਂ ਦਾ ਸਿਧਾਂਤ ਕਹਿੰਦਾ ਹੈ ਕਿ ਜਦੋਂ ਇਹ ਚੀਜ਼ਾਂ ਹੁੰਦੀਆਂ ਨੇ, ਤੁਹਾਡੇ ਮਨ ਦੀਆਂ ਕੁਛ ਵਸਤੂਆਂ ਤੁਹਾਨੂੰ ਦੇ ਸਕਦੀਆਂ ਨੇ, ਲੇਕਿਨ ਤੁਹਾਡਾ ਪਰਮੇਸ਼ਰ ਨਾਲ ਮਿਲਾਪ ਨਹੀਂ ਕਰਾ ਸਕਦੇ। ਤੂਬਾ ਏ ਸਾਇਆ ਮੁਰਾਦ ਜਾਬੀ, ਤੁਸੀਂ ਪਾਰ ਜਾਤ ਕਾਮ ਤੇ ਨਿਧੀਆਂ ਸਿੱਧੀਆਂ ਦੀ ਸ਼ਰਨ ਵਿੱਚ ਜਾਓ, ਤੁਹਾਨੂੰ ਕੁਛ ਮੁਰਾਦਾਂ ਹਾਸਲ ਹੋ ਸਕਦੀਆਂ। ਲੇਕਿਨ ਮਰਦਾਨੇ ਹੱਕ ਖੁਦਾ ਜਾਬੀ, ਜਦੋਂ ਤੁਸੀਂ ਮਰਦਾਨੇ ਹੱਕ ਦੀ ਸ਼ਰਨ ਤਾਂ ਆਉਂਦੇ ਜੇ, ਉਹ ਤੁਹਾਨੂੰ ਖੁਦਾ ਮਿਲਾ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ
ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਵਾਸਤੇ ਇਹ ਵਿਸ਼ੇਸ਼ਣ ਵਰਤਿਆ ਗਿਆ ਹੈ ਮਰਦ ਅਗੰਬੜਾ। ਔਰ ਇਹ ਵੀ ਸਤਿਗੁਰ ਸਾਹਿਬ ਜੀ ਨੇ ਫੜਾਇਆ ਹੈ ਕਿ ਜੋ ਇਹ ਮਰਦਾਨੇ ਹੱਕ ਸੀ ਸਮੇਂ ਸਮੇਂ ਤੇ ਇਹਦਾ ਸੇਵਕ ਹੋਰ ਵੀ ਉੱਠ ਸੀ ਮਰਦ ਕਾ ਚੇਲਾ, ਇਹਨਾਂ ਦੇ ਸੇਵਕ ਮਰਦ ਹੋ ਕੇ ਉੱਠਣਗੇ। ਲੇਕਿਨ ਮਰਦ ਕਿਵੇਂ ਹੋਣਗੇ? ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਦੀ ਸਰਨ ਵਿੱਚ ਆਉਣਗੇ, ਸਤਿਗੁਰਾਂ ਦੀ ਇਲਾਹੀ ਬਾਣੀ ਦਾ ਫਰਮਾਨ ਹੈ ਜਾਨੀ ਸੰਤ ਕੀ ਮਿੱਤਰਾਈ। ਕੋਈ ਦੁਹਰਾਵਾ ਨਹੀਂ ਕਿ ਗੁਰਬਾਣੀ ਦੇ ਵਿੱਚ ਐਸੀਆਂ ਪੰਕਤੀਆਂ ਨੇ ਜਿਨ੍ਹਾਂ ਤੇ ਵਿਆਕਰਨ ਵੀ ਲਾਗੂ ਨਹੀਂ ਹੁੰਦੀ, ਲੇਕਿਨ ਫਿਰ ਵੀ ਵਿਆਕਰਨ ਨੂੰ ਛੱਡਿਆ ਨਹੀਂ ਜਾ ਸਕਦਾ। ਔਰ ਵਿਆਕਰਨ ਹੈ ਕੀ ਹੈ ਕਿ ਗੁਰਬਾਣੀ ਦੇ ਨਿਯਮ, ਗੁਰਬਾਣੀ ਵਿਆਕਰਨ ਨੂੰ ਪੰਜਾਬੀ ਵਿਆਕਰਨ ਨਾਲ ਵੀ ਜੋੜ ਕੇ ਨਹੀਂ ਵੇਖਿਆ ਜਾ ਸਕਦਾ। ਪੰਜਾਬੀ ਲਿਖਣ ਵਾਲਿਆਂ ਨੇ ਜਦੋਂ ਪੰਜਾਬੀ ਦੀ ਇੱਕ ਸਤਰ ਪੂਰੀ ਹੁੰਦੀ ਹੈ ਤੇ ਉਹਨੂੰ ਇੱਕ ਡੰਡੀ ਲਾ ਕੇ ਪੂਰੀ ਕਰਦੇ ਆ। ਜਦੋਂ ਸਤਿਗੁਰ ਸਾਹਿਬ ਜੀ ਨੇ ਇਲਾਹੀ ਬਾਣੀ ਦੀ ਬਖਸ਼ਿਸ਼ ਕੀਤੀ ਜਿੱਥੇ ਪੰਕਤੀ ਸੰਪੂਰਨ ਹੁੰਦੀ ਸੀ ਦੋ ਡੰਡੀਆਂ ਲਾਤੀਆਂ, ਉਹਦਾ ਮਤਲਬ ਇਹ ਸੀ ਕਿ ਜੋ ਦੁਨੀਆਂ ਦੇ ਵਿੱਚ ਪੰਜਾਬੀ ਬੋਲੀ ਦੀ ਵਿਆਕਰਨ ਬਣਾਏਗੀ ਕਿਸੇ ਉਹਦੇ ਤੱਕ ਸੀਮਤ ਨਾ ਕਰ ਦੇਵੇ। ਸਤਿਗੁਰ ਸਾਹਿਬ ਜੀ ਨੇ ਇਲਾਹੀ ਬਾਣੀ ਦੇ ਵਿੱਚ ਸੰਤ ਸ਼ਬਦ ਪਰਮੇਸ਼ਰ ਵਾਸਤੇ, ਸੰਤ ਸ਼ਬਦ ਗੁਰੂ ਵਾਸਤੇ, ਸੰਤ ਸ਼ਬਦ ਜੋ ਉਸ ਅਵਸਥਾ ਚ ਵਿਸ਼ੇਸ਼ ਬਖਸ਼ਾਂ ਪਾ ਕੇ ਪਹੁੰਚਿਆ ਉਹਦੇ ਵਾਸਤੇ, ਸੰਤ ਸ਼ਬਦ ਗੁਰੂ ਕੀ ਸੰਗਤ ਗੁਰਮੁਖ ਪਿਆਰਿਆਂ ਵਾਸਤੇ। ਇੱਥੇ ਸਤਿਗੁਰੂ ਸਾਹਿਬ ਜੀ ਨੇ ਜਾਨੀ ਸੰਤ ਕੀ ਮਿੱਤਰਾਈ ਤੱਤਾ ਜਿਹੜਾ ਨਾ ਮੁਕਤਾ ਹੈ, ਗੁਰਬਾਣੀ ਦੇ ਨਿਯਮ ਅਨੁਸਾਰ ਜੋ ਤੱਤਾ ਮੁਕਤਾ ਹੋਵੇ ਸੰਤ ਦਾ ਅੱਗੇ ਕੀ ਹੋਵੇ ਤੇ ਸੰਤ ਦੇ ਅਰਥ ਗੁਰੂ ਬਣਦੇ ਆ। ਇਸ ਪੰਕਤੀ ਦੇ ਸਿਧਾਂਤਕ ਤੌਰ ਤੇ ਅਰਥ ਇਹ ਬਣਦੇ ਆ ਜਾਨੀ ਸੰਤ ਕੀ ਮਿੱਤਰਾਈ, ਕਿ ਗੁਰੂ ਦੇ ਨਾਲ ਜੋ ਮਿੱਤਰਤਾ ਕੀਤੀ, ਗੁਰੂ ਨੇ ਬਖਸ਼ਿਸ਼ ਕੀਤੀ, ਉਸ ਬਖਸ਼ਿਸ਼ ਦੇ ਵਿੱਚੋਂ ਪਤਾ ਲੱਗਾ, ਗਿਆਨ ਹੋਇਆ ਵੀ ਗੁਰੂ ਨਾਲ ਮਿੱਤਰਤਾ ਪਾਉਣ ਦੇ ਨਾਲ ਮੈਨੂੰ ਕੀ ਕੁਛ ਪ੍ਰਾਪਤ ਹੋਇਆ। ਗੁਰੂ ਨੇ ਉਹ ਦਾਤ ਬਖਸ਼ੀ ਗੁਰੂ ਨਾਲ ਮਿੱਤਰਤਾ ਕਰਨ ਵਾਲੇ ਨੂੰ ਕਿ ਜਿਹੜੀ ਗੁਰੂ ਕੋਲੇ ਆਪ ਕੋਲੇ ਸਭ ਤੋਂ ਵੱਡੀ ਸੀ, ਨਾਮ ਕਰ ਕਿਰਪਾ ਦੀਨੋ ਹਰ ਨਾਮ ਪੂਰਬ ਸੰਯੋਗ ਮਿਲਾਈ। ਅਸੀਂ ਗੁਰੂ ਨਾਨਕ ਸਾਹਿਬ ਕੋਲ ਆਏ, ਗੁਰੂ ਨਾਨਕ ਸਾਹਿਬ ਨੇ ਇਹ ਨਹੀਂ ਕਿਹਾ ਵੀ ਆ ਮੈਂ ਤੈਨੂੰ ਰਿਧੀਆਂ ਦੇ ਦਿਆਂ, ਸਿੱਧੀਆਂ ਦੇ ਦਿਆਂ, ਨਿਧੀਆਂ ਦੇ ਦਿਆਂ, ਬਲਕਿ ਆਖਿਆ ਕਿ ਇਹਦੀ ਚਾਹਣਾ ਹੀ ਨਾ ਰੱਖੀ ਤੇ ਬਹੁਤ ਛੋਟੀ ਚੀਜ਼ ਹੈ। ਇੱਥੇ ਤੱਕ ਕਿ ਗੁਰੂ ਨਾਨਕ ਦਾ ਸਿੱਖ ਚਾਰ ਪਦਾਰਥਾਂ ਦੀ ਆਸ ਵੀ ਨਹੀਂ ਰੱਖਦਾ। ਚਾਰ ਪਦਾਰਥ ਆਖੀਏ ਸਤਿਗੁਰ ਦੇ ਨਾ ਗੁਰਸਿੱਖ ਮੰਗੇ। ਗੁਰੂ ਕਹਿੰਦਾ ਮੈਂ ਆ ਤੈਨੂੰ ਉਹ ਦਾਤ ਦਿਆਂਗਾ ਜਦੋਂ ਤੂੰ ਗੁਰੂ ਨਾਨਕ ਦੀ ਸ਼ਰਨ ਵਿੱਚ ਆਏਗਾ, ਜਿਹਦੇ ਵਿੱਚੋਂ ਬਿਆਨ ਨਹੀਂ ਕੀਤਾ ਜਾਏਗਾ। ਇਹ ਨਾਮ ਤੇਰਾ ਜਿਹੜਾ ਸੰਯੋਗ ਹੈ ਨਾ, ਜਿਹੜਾ ਤੇਰਾ ਪਹਿਲਾ ਸੰਯੋਗ ਹੈ। ਅਸੀਂ ਕਈ ਵਾਰੀ ਪੂਰਵ ਸ਼ਬਦ ਦੇ ਅਰਥ ਇੱਕ ਥਾਂ ਤੇ ਕਰ ਦਿੰਦੇ ਹਾਂ, ਲੇਕਿਨ ਪੂਰਵ ਸ਼ਬਦ ਦੇ ਅਰਥ ਇੱਕ ਹੋਰ ਅੱਗੇ ਨਹੀਂ ਕੀਤੇ ਜਾ ਸਕਦੇ। ਪੂਰਵ ਸੰਯੋਗ ਮਿਲਾਈ,
ਪੂਰਬ ਦੇ ਅਰਥ ਜੋ ਇੱਥੇ ਨੇ ਇੱਕ ਸਤਿਗੁਰ ਸਾਹਿਬ ਜੀ ਦਾ ਹੋਰ ਪਾਵਨ ਪੰਕਤੀ ਆਪ ਦੇ ਨਾਲ ਸਾਂਝ ਮੇਰੇ ਮਨ ਗੁਰਮੁਖ ਨਾਮ ਧਿਆਏ ਹੇ ਮਨਾ ਗੁਰਮੁਖ ਨਾਮ ਗੁਰੂ ਦੇ ਕੋਲੋਂ ਦੀਖਿਆ ਲੈ ਗਏ ਤੁਰ ਕਰਤੇ ਹਰ ਪਵ ਲਿਖਿਆ ਗੁਰੂ ਨੇ ਧੁਰੋਂ ਪਹਿਲਾਂ ਲਿਖ ਕੇ ਭੇਜਿਆ ਤੁਰ ਕਰਤੇ ਪੂਰਬ ਲਿਖਿਆ ਤਿਨਾ ਗੁਰਮਤ ਨਾਮ ਸਮਾਏ ਉਹਨੇ ਪਹਿਲਾਂ ਲਿਖਿਆ ਵੀ ਤੇਰੇ ਹਿਰਦੇ ਚ ਨਾਮ ਤਾਂ ਸਮਾਉਣਾ ਹੈ ਜੇ ਤੂੰ ਗੁਰੂ ਕੋਲ ਆਏ ਗੁਰੂ ਕੋਲੋਂ ਨਾਮ ਲਿਆ ਗੁਰੂ ਕੋਲ ਨਾਮ ਲਵੇ ਬਿਨਾਂ ਤੂੰ ਨਾਮ ਜਪੇਗਾ ਤੈਨੂੰ ਕੁਛ ਦੁਨੀਆਂ ਦੀਆਂ ਵਸਤੂਆਂ ਪ੍ਰਾਪਤ ਹੋ ਜਾਣਗੀਆਂ ਪਰ ਆਖੇ ਹਿਰਦੇ ਚ ਨਾਮ ਵਾਸਤੇ ਇਹ ਨਹੀਂ ਹੋ ਸਕਦਾ ਪੂਰਬ ਸੰਯੋਗ ਜਿਹੜਾ ਸਾਡਾ ਪਹਿਲਾਂ ਉਸ ਵਾਹਿਗੁਰੂ ਕੋਲੋਂ ਇਹੀ ਵਿਛੜੇ ਹੋਏ ਹਾਂ ਜਦੋਂ ਕੋਈ ਸਿੱਖ ਚੜ੍ਹਾਈ ਕਰਦੇ ਆਪਾਂ ਇਹ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਇਸ ਦੀ ਵਿਛੜੀ ਹੋਈ ਰੂਹ ਨੂੰ ਮਿਲਾਪ ਬਖਸ਼ਿਓ ਵਿਛੋੜੇ ਦਾ ਅਰਥ ਇਹ ਹੈ ਕਿ ਪਹਿਲਾਂ ਸਾਡਾ ਮਿਲਾਪ ਕਿਤੇ ਹੋਇਆ ਹੀ ਮਿਲੇ ਹੋਏ ਹਾਂ ਅਤੇ ਵਿਛੜ ਗਏ ਹਾਂ ਉਸ ਪਰਮੇਸ਼ਰ ਦੇ ਨਾਲ ਸਾਹਿਬ ਜੀ ਕਹਿੰਦੇ ਤੈਨੂੰ ਉਹ ਮਿਲਾ ਸਕਦਾ ਹੈ ਤੇ ਕੇਵਲ ਗੁਰੂ ਜਿੱਥੋਂ ਤੂੰ ਵਿਛੜਿਆ ਹੋਇਆ ਹੈ ਤੇ ਗੁਰੂ ਦੇ ਨਾਲ ਜਦੋਂ ਆ ਕੇ ਮਿੱਤਰਤਾ ਕਰੇਗਾ ਜਾਨੀ ਸੰਤ ਕੀ ਮਿੱਤਰਾਈ ਕਰ ਕਿਰਪਾ ਦੀਨੋ ਹਰਨਾਮਾ ਪੂਰਬ ਸੰਯੋਗ ਮਿਲਾਈ ਜਿਹੜਾ ਤੇ ਪਹਿਲਾ ਸੰਯੋਗ ਸੀ ਨਾ ਤੈਨੂੰ ਉਸ ਪਰਮੇਸ਼ਰ ਦੇ ਨਾਲ ਮਿਲਾਤਾ ਜਦੋਂ ਪਰਮੇਸ਼ਰ ਨਾਲ ਮਿਲ ਗਿਆ ਉਦੋਂ ਦੁੱਖ ਨਹੀਂ ਵਿਆਪ ਸਕਦਾ ਦੁੱਖ ਦੇਣਾ ਹੋਰ ਗੱਲ ਹੈ ਕੋਈ ਦੁੱਖ ਦੇਣ ਨੂੰ ਆ ਸਕਦਾ ਹੈ ਪਰ ਦੁੱਖ ਵਿਆਪ ਨਹੀਂ ਸਕਦਾ ਜਦੋਂ ਇਸ ਰਸਤੇ ਤੁਰੇਗੇ ਤੁਹਾਨੂੰ ਇਹੋ ਜਿਹੇ ਮਿਲਣਗੇ ਜਿਨ੍ਹਾਂ ਨੂੰ ਦੁੱਖ ਦੇਣ ਵਾਲੇ ਹੋਣਗੇ ਲੇਕਿਨ ਉਹਨਾਂ ਨੂੰ ਦੁੱਖ ਨਹੀਂ ਵਿਆਪੇਗਾ ਉਹ ਉਦੋਂ ਵੀ ਨਿਆਰੀਆਂ ਬਾਤਾਂ ਪਾਉਣਗੇ ਜਿਹਨੂੰ ਵੇਖ ਕੇ ਦੁਨੀਆਂ ਵਾਲੀ ਬਿਰਤੀ ਵਾਲਾ ਹੈਰਾਨ ਹੋਏਗਾ ਨਾਮ ਨਾਲ ਸੰਯੋਗ ਹੋਣ ਕਰਕੇ ਇਹ ਲੋਕੈ ਸੁੱਖ ਪਾਇਆ ਇਸ ਲੋਕ ਦੇ ਵਿੱਚ ਉਹ ਸੁਖੀ ਹੈ ਲੇਕਿਨ ਕਿੱਡਾ ਵੱਡਾ ਹੋ ਜਾਵੇ ਜੇ ਗੁਰੂ ਕੀ ਸ਼ਰਨ ਵਿੱਚ ਨਹੀਂ ਆਇਆ ਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਨੇ ਦੁਨੀਆਂ ਦੇ ਵਿੱਚ ਬਹੁਤ ਵੱਡੇ ਕਹਾਉਣ ਵਾਲੇ ਜਿਹੜੇ ਸੀ ਨਾ ਉਹਨਾਂ ਉਸ ਫੁਰਮਾਨ ਵਿੱਚ ਜ਼ਿਕਰ ਕਰਕੇ ਅਖੀਰ ਦੇ ਉੱਤੇ ਇਹ ਫਰਮਾ ਦਿੱਤਾ ਬਾਲੀ ਰੋਵੈ ਨਾਹੇ ਪਤਾਰ ਨਾਨਕ ਦੁਖੀਆ ਸਭ ਸੰਸਾਰ ਹੇ ਜਿੰਦੇ ਜੇ ਤੇਰਾ ਸੰਯੋਗ ਨਾ ਮਿਲਿਆ ਮੈਂ ਤੈਨੂੰ ਉੱਤੇ ਕਿੱਡੇ ਵੱਡੇ ਵੱਡੇ ਗਿਣਤੇ ਆਏ ਇੰਦਰ ਵਰਗੇ ਸ੍ਰੀ ਰਾਮ ਚੰਦਰ ਜੀ ਵਰਗੇ ਉਹ ਦੇਖ ਉਹ ਵੀ ਰੋਏ ਆ ਤੇ ਤੇਰੇ ਏਡੇ ਵੱਡੇ ਰੋਏ ਆ ਤੇ ਤੇਰੇ ਕੋਲੇ ਪਤੀ ਨਾ ਹੋਇਆ ਤੇਰਾ ਸੰਯੋਗ ਨਾ ਹੋਇਆ ਤੇ ਫਿਰ ਇਸ ਲੋਕ ਚ ਵੀ ਤੇਰਾ ਰੋਣਾ ਸ਼ੁਰੂ ਹੋ ਜਾਏਗਾ ਤੇ ਪਰਲੋਕ ਚ ਵੀ ਚੁੱਪ ਨਹੀਂ ਹੋਵੇਗਾ ਲੇਕਿਨ ਜੇ ਤੂੰ ਗੁਰੂ ਕੀ ਸ਼ਰਨ ਵਿੱਚ ਆਇਆ ਫਿਰ ਤੇਰਾ ਇਸ ਲੋਕ ਚ ਹੀ ਸੁੱਖ ਸ਼ੁਰੂ ਹੋ ਗਿਆ ਹੈ ਤੈਨੂੰ ਇਸ ਲੋਕ ਦੇ ਵਿੱਚ ਹੀ ਦੁੱਖ ਵਿਆਪ ਨਹੀਂ ਸਕਿਆ ਇਹ ਲੋਕੈ ਸੁੱਖ ਪਾਇਆ ਨਹੀਂ ਭੇਟੇ ਧਰਮ ਰਾਇਆ ਜਿਸ ਧਰਮਰਾਜ ਤੇ ਜਮਰਾਜ ਨੂੰ ਦੋ ਰੂਪਾਂ ਚ ਮੰਨਿਆ ਗਿਆ ਜੇ ਤੂੰ ਦੁਨੀਆਂ ਕੰਬਦੀ ਹੈ ਦੁਨੀਆਂ ਦੇ ਬਿਰਤੀ ਬਾਰੇ ਉਹਦੀ ਤਾਕਤ ਨਹੀਂ ਹੈਗੀ ਵੀ ਤੇਰੇ ਨਾਲ ਮਿਲਾਪ ਕਰ ਜਾਵੇ ਉਹਦੀ ਤਾਕਤ ਨਹੀਂ ਹੈਗੀ ਵੀ ਤੈਨੂੰ ਬੁਲਾ ਜਾਵੇ
ਨਾਮੀ ਪੁਰਸ਼ ਨੂੰ ਇਹ ਸਤਿਗੁਰਾਂ ਦੀ ਇਲਾਹੀ ਬਾਣੀ ਦੀ ਗਵਾਹੀ ਹੈ ਵੀ ਕਿਤੇ ਧਰਮਰਾਜ ਦੀ ਕਚਹਿਰੀ 'ਚ ਜਾਣਾ ਪੈ ਜਾਏ ਨਾ ਤੇ ਧਰਮਰਾਜ ਵੀ ਉੱਠ ਕੇ ਖੜਾ ਹੁੰਦਾ ਹੈ ਵੀ ਆਹ ਨਾਮ ਧਿਆਉਣ ਵਾਲਿਆ ਨਾਮੀਆਂ ਸ਼ੁਕਰਾ ਤੇਰੇ ਆਉਣਾ ਮੇਰਾ ਘਰ ਪਵਿੱਤਰ ਹੋਇਆ ਨਾਮ ਧਿਆਨ ਸਾਜਨਾ ਜਨਮ ਪਦਾਰਥ ਜੀਤ ਨਾਨਕ ਧਰਮ ਐਸੇ ਚਵੇ ਕੀਤੋ ਭਵਨ ਪੁਨੀਤ ਆਹ ਨਾਮ ਧਿਆਨ ਵਾਲੇ ਸੱਜਣਾ ਸ਼ੁਕਰ ਤੇਰੇ ਚਰਨ ਪਿਆ ਮੇਰੇ ਘਰੇ ਮੇਰਾ ਘਰ ਪਵਿੱਤਰ ਹੋਇਆ ਤੇਰੇ ਆਉਣ ਨਾਲ ਪ੍ਰਣਾਮ ਗੁਰੂ ਕੀ ਸ਼ਰਨ ਚ ਆਏ ਬਿਨਾ ਨਹੀਂ ਮਿਲ ਸਕਦਾ ਇਸ ਵਾਸਤੇ ਜਦੋਂ ਅਸੀਂ ਗੁਰੂ ਕੀ ਚਰਨ ਸ਼ਰਨ ਵਿੱਚ ਆਉਂਦੇ ਹਾਂ ਵੈਸੇ ਇਹ ਗੁਰਮਤ ਅਨੁਸਾਰ ਸਾਡੀ ਕੁੜਮਾਈ ਹੈ ਆਨੰਦ ਕਾਰਜ ਉਸ ਦਿਨ ਨੇ ਸਾਡੇ ਜਿਸ ਦਿਨ ਅਸੀਂ ਖੰਡੇ ਬਾਟੇ ਦਾ ਅੰਮ੍ਰਿਤ ਛਕਦੇ ਹਾਂ ਇਹ ਲੋਕੈ ਸੁਖ ਪਾਇਆ ਨੀ ਭੇਟੇ ਧਰਮ ਰਾਇਆ ਹਰ ਦਰਗਹਿ ਸੋਭਾਵੰਤ ਕਿਸੇ ਨੇ ਕਿਸੇ ਸਮਾਗਮ ਦੇ ਵਿੱਚ ਜਾਣਾ ਦੁਨੀਆਂ ਦੇ ਹੋਣ ਮੈਨੂੰ ਇੰਡੀਆ ਬਾਰੇ ਜਾਣਕਾਰੀ ਇੱਥੇ ਬਾਰੇ ਤਾਂ ਨਹੀਂ ਹੈਗੀ ਜਿਵੇਂ SDM ਨੇ ਕੋਈ ਸਮਾਗਮ ਰਚਿਆ ਹੋਵੇ DC ਨੇ ਰਚਿਆ ਹੋਵੇ ਮੁੱਚ ਕਈ ਜਾਂਦੇ ਹਿੱਸਾ ਲੈਂਦੇ ਆ ਬੈਠਦੇ ਆ ਸੁਣਦੇ ਆ ਜਾਂਦੇ ਆ ਪਰ ਕੁਛ ਐਸੇ ਹੁੰਦਾ ਹੈ ਕਿ DC ਉਹਨਾਂ ਦਾ ਸਨਮਾਨ ਕਰਦਾ ਹੈ ਸਦਕੇ ਹਾਲਾਂਕਿ ਉਹ ਸਨਮਾਨ ਕੋਈ ਬਹੁਤਾ ਵੱਡਾ ਨਹੀਂ ਹੁੰਦਾ ਪਰ ਜਿਹਨੂੰ ਉਸ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਸੱਜ ਕੇ ਉਹਦਾ ਸਨਮਾਨ ਕੀਤਾ ਜਾਵੇ ਉਹ ਕਿਹੋ ਜਿਹੀ ਬਖਸ਼ਿਸ਼ ਹੋਏਗੀ ਪਰ ਉਹ ਤੇਰੀ ਉੱਥੇ ਬਖਸ਼ਿਸ਼ ਤੇਰੇ ਤੇ ਤਾਂ ਹੋਣੀ ਉਹਦੀ ਦਰਗਾਹ ਤਾਂ ਸਨਮਾਨਿਆ ਜਾਣਾ ਹੈ ਜੇ ਇੱਥੇ ਗੁਰੂ ਕੀ ਸ਼ਰਨ ਵਿੱਚ ਆਇਆ ਇੱਥੇ ਗੁਰੂ ਨਾਲ ਮਿੱਤਰਤਾ ਕੀਤੀ ਹਰ ਦਰਗਹਿ ਸੋਭਾਵੰਤ ਫੁੱਲ ਗਰਭ ਨਹੀਂ ਬਸੰਤ ਤੇਰਾ ਜਨਮ ਮਰਨ ਜਿਹੜਾ ਹੈ ਉਹ ਖਤਮ ਜਨਮ ਮਰਨ ਦਾ ਬਹੁਤ ਵੱਡਾ ਦੁੱਖ ਹੈ ਭਗਤ ਜੀ ਨੇ ਭਗਤ ਕਬੀਰ ਜੀ ਨੇ ਇਲਾਹੀ ਬਾਣੀ ਦੇ ਵਿੱਚ ਸਭ ਤੋਂ ਵੱਡਾ ਦੁੱਖ ਇਹ ਮੰਨਿਆ ਤੇ ਇਹੀ ਅਰਦਾਸ ਕੀਤੀ ਹੈ ਵੀ ਸਤਿਗੁਰੂ ਮੈਨੂੰ ਇਹਦੇ ਵਿੱਚੋਂ ਕੱਢ ਲਾ ਪਰ ਸਿੱਖ ਨੂੰ ਅਰਦਾਸ ਕਰਨ ਦੀ ਵੀ ਲੋੜ ਨਹੀਂ ਸਿੱਖ ਕੇਵਲ ਗੁਰੂ ਕੀ ਚਰਨ ਸ਼ਰਨ ਵਿੱਚ ਆ ਜਾਵੇ ਤੇ ਗੁਰੂ ਨੇ ਬਖਸ਼ਿਸ਼ ਕੀਤੀ ਹੈ ਖਾਲਸੇ ਨੂੰ ਵੀ ਖਾਲਸਾ ਅਵਨਾਸੀ ਹੈ ਬਾਕੀ ਸਭ 84 ਹੈ ਵੀ ਤੈਨੂੰ ਜਨਮ ਮਰਨ ਦਾ ਗੇੜ ਨਹੀਂ ਹੋਵੇਗਾ ਗੁਰੂ ਨੇ ਤੈਨੂੰ ਨਾਮ ਦਿੱਤਾ ਗੁਰ ਕੈ ਚਰਨ ਚਿਤ ਲਾਗਾ ਧਨ ਧਨ ਸੰਜੋਗ ਸੁਭਾਗਾ ਨਾਮ ਦੇ ਨਾਲ ਤੇਰਾ ਚਿੱਤ ਜਿਹੜਾ ਹੈ ਗੁਰੂ ਚਰਨਾਂ ਚ ਲੱਗਿਆ ਗੁਰੂ ਚਰਨਾਂ ਦਾ ਸਤਿਗੁਰ ਸਾਹਿਬ ਜੀ ਨੇ ਇਲਾਹੀ ਬਾਣੀ ਚ ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਭਾਈ ਗੁਰਦਾਸ ਜੀ ਨੇ ਇੰਨੀਆਂ ਕੁ ਪੌੜੀਆਂ ਇੰਨੇ ਕਵਿਤ ਲਿਖੇ ਆ ਕਿ ਉਹਨਾਂ ਨੂੰ ਬਿਆਨ ਕਰੋ ਮੇਰਾ ਖਿਆਲ ਕਿ ਮਹੀਨਾ ਲੱਗ ਜੂਗਾ ਇਹਨਾਂ ਨਾਲ ਵਿਸਥਾਰ ਕੀਤਾ ਹੋਇਆ ਹੈ ਕਿਉਂ ਜੋ ਕਾਵਿ ਚ ਲਿਖਿਆ ਜਾਂਦਾ ਨਾ ਉਹਦਾ ਇੱਕ ਇੱਕ ਅੱਖਰ ਦਾ ਕਿੰਨਾ ਕਿੰਨਾ ਵਿਸਥਾਰ ਹੋ ਜਾਂਦਾ ਹੈ ਬਲਕਿ ਗੁਰੂ ਕੇ ਚਰਨਾਂ ਦੀ ਮਹਿਮਾ ਜਿਹੜੀ ਹੈ ਨਾ ਉਹ ਤੁਸ਼ ਬੁੱਧੀ ਬਿਆਨ ਹੀ ਨਹੀਂ ਕਰ ਸਕਦੀ ਹੈਗੀ ਏਡੀ ਵੱਡੀ ਬਖਸ਼ਿਸ਼ ਹੈ ਜਵਾਨ ਤਾਂ ਕਿ ਸਰੀਰ ਦਾ ਰੋਮ ਰੋਮ ਬਿਆਨ ਨਹੀਂ ਕਰ ਸਕਦਾ ਜਦੋਂ ਗੁਰੂ ਕੋਲੇ ਆਏਗਾ ਗੁਰੂ ਕੋਲੇ ਆਇਆ ਹੀ ਨਹੀਂ ਗੁਰੂ ਕੀ ਚਰਨ ਸ਼ਰਨ ਚ ਆਇਆ ਹੀ ਨਹੀਂ ਗੁਰੂ ਕੋਲੋਂ ਨਾਮ ਕੀ ਦਾਤ ਲਈ ਨਹੀਂ ਤੇ ਫਿਰ ਜਿਹੜਾ ਚਿੱਤ ਜਿਹੜਾ ਹੈ ਨਾ ਉਹ ਵੀ ਨਹੀਂ ਲੱਗ ਸਕਦਾ ਅਸੀਂ ਕਈ ਵਾਰੀ ਕੋਈ ਫੁਰਮਾਨ ਆ ਜਾਵੇ ਜਿਵੇਂ ਇੱਕ ਫੁਰਮਾਨ ਹੈ ਪ੍ਰਭ ਸਿਓ ਲਾਗ ਰਿਹੋ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸੁਹਾਈ ਧਨ ਹਮਾਰਾ ਮੀਤ
ਉਹਦੀ ਉੱਪਰਲੀ ਪੰਕਤੀ ਹੈ, ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸੰਭਾਲੇ। ਅਸੀਂ ਖੁਸ਼ ਹੁੰਦੇ ਹਾਂ, ਪਰ ਯਾਦ ਰੱਖਿਓ ਕਿ ਸਿਧਾਂਤ ਇਹ ਕਿ ਪ੍ਰਭ ਸਿਉ ਲਾਗ ਰਿਹਾ ਮੇਰਾ ਚੀਤ, ਤੇ ਚਿੱਤ ਗੁਰੂ ਕੀ ਚਰਨ ਸ਼ਰਨ ਚ ਆਏ ਬਿਨਾਂ, ਚਿੱਤ ਗੁਰੂ ਕੋਈ ਨਾਮ ਲਏ ਬਿਨਾਂ ਲੱਗ ਨਹੀਂ ਸਕਦਾ। ਗੁਰੂ ਨੇ ਆਖਿਆ ਹੋਇਆ ਮੈਂ ਤੈਨੂੰ ਨਾਮ ਦਿਆਂ, ਦੁਨੀਆਂ ਦਾ ਸਾਰਾ ਮੋਹ ਕੱਟ ਕੇ, ਬੰਧਨ ਕੱਟ ਕੇ ਤੇਰਾ ਚਿੱਤ ਲੱਗੇਗਾ। ਮੈਨੂੰ ਮਾਫ ਕਰਿਓ, ਸ਼ਾਇਦ ਮੈਂ ਗਲਤ ਹੋਵਾਂ, ਗੁਰੂ ਨਾਨਕ ਸਾਹਿਬ ਨੇ ਸੁਲਤਾਨਪੁਰ ਸਾਹਿਬ ਦੀ ਧਰਤੀ ਤੇ ਆਖਿਆ ਸੀ ਵੀ ਕਾਜੀ, ਨਾ ਤੇਰੇ ਨਵਾਬ ਦੀ ਨਮਾਜ਼ ਸਫਲ ਹੈ ਤੇ ਨਾ ਤੇਰੀ ਸਫਲ। ਕਿਉਂ? ਕਾਜੀ ਪੜ੍ਹੇ ਨਮਾਜ਼ ਤੋਂ ਤੇਰਾ ਘਰ ਵਿੱਚ ਗਿਆ ਚਿੱਤ, ਮਤ ਵਛੇਰਾ ਗਿਰ ਪੜੇ ਖੱਡਾ ਘਰ ਦੇ ਵਿੱਚ, ਤੂੰ ਤੇ ਵਛੇਰੀ ਵੱਲੇ ਧਿਆਨ ਲਾਈ ਬੈਠਾ ਸੀ। ਆਖਿਆ ਨਵਾਬ ਕਹਿੰਦਾ ਮੱਥਾ ਠੋਕੇ ਨਾਲ ਜ਼ਮੀਨਾਂ, ਚਿੱਤ ਉੱਡਿਆ ਸਮਾਨ, ਕਾਬਲ ਘੋੜੇ ਖਰੀਦਦਾ ਦੌਲਤ ਖਾਂ ਪਠਾਨ। ਮੇਰੇ ਮਨ ਦੀ ਵਿਚਾਰ ਹੈ, ਮੈਂ ਫੈਸਲਾ ਨਹੀਂ ਕਰਦਾ ਹੁੰਦਾ, ਵਿਚਾਰ ਫੈਸਲਾ ਨਹੀਂ ਹੁੰਦੀ। ਜੋ ਸਤਿਗੁਰ ਸਾਨੂੰ ਲੜੀਵਾਰ ਸਰੂਪ ਦੇ ਗਏ ਸੀ ਨਾ, ਯਾਦ ਰੱਖਿਓ ਉਹਦੇ ਜਿਹੜਾ ਉਹਦੇ ਤੇ ਪਾਠ ਕਰੇਗਾ, ਚਿੱਤ ਤਾਂ ਦੂਰ ਦੀ ਗੱਲ ਹੈ, ਅੱਖ ਵੀ ਤਾਂ ਨਹੀਂ ਪੱਟਣ ਹੁੰਦੀ। ਸ਼ਾਇਦ ਮੈਨੂੰ ਇਉਂ ਲੱਗਦਾ ਵੀ ਸਤਿਗੁਰ ਸਾਹਿਬ ਨੇ ਸਾਨੂੰ ਚਿੱਤ ਲਾਉਣ ਦਾ ਮੈਥਡ ਤਰੀਕਾ ਦੇਤਾ ਹੈ ਵੀ ਤੇਰਾ ਚਿੱਤ ਜਿਹੜਾ ਹੈ ਨਾ ਉਹ ਲੱਗ ਜਾਵੇ। ਚਿੱਤ ਲੱਗਿਆ ਧਨ, ਧਨ ਸੰਯੋਗ ਸੁਭਾਗਾ, ਉਦਣ ਤੇਰਾ ਸੰਯੋਗ ਉਸ ਵਾਹਿਗੁਰੂ ਦੇ ਨਾਲ, ਉਦਣ ਧਨ ਗੁਰੂ, ਧਨ ਗੁਰੂ ਪਿਆਰੇ, ਉਸ ਦਿਨ ਤੂੰ ਧਨਤਾ ਦਾ ਮਾਲਕ ਹੋ ਗਿਆ, ਤੇਰਾ ਸੰਯੋਗ ਉਹਦੇ ਨਾਲ ਹੋ ਗਿਆ। ਸੰਤ ਕੀ ਧੂੜ ਲਾਗੀ ਮੇਰੇ ਮਾਥੇ, ਪੁੱਛਦਾ ਕਿ ਕਿਵੇਂ ਹੋਏ। ਹੁਣ ਯਾਦ ਰੱਖਿਓ ਫਿਰ ਸੰਤ ਦੇ ਕੇ ਫਿਰ ਕੀ ਆ ਗਿਆ, ਤੱਤਾ ਫਿਰ ਮੁਕਤਾ ਹੈ। ਹੁਣ ਗੁਰੂ ਕੀ ਧੂੜ ਜਿਹੜੀ ਹੈ, ਗੁਰੂ ਗੁਰੂ ਸ਼ਬਦ ਹੈ, ਗੁਰੂ ਕੇ ਚਰਨ ਗੁਰੂ ਸ਼ਬਦ ਨੇ, ਹੁਣ ਮੱਥੇ ਤੇ ਕੀ ਹੈ, ਗੁਰੂ ਕਾ ਸ਼ਬਦ। ਦੁਨੀਆਂ ਦੇ ਵਿੱਚ ਆਮ ਗੁਰੂ ਕੀ ਸੰਗਤ ਨੂੰ ਤੇ ਗੁਰੂ ਕੀ ਬਾਣੀ ਪੜ੍ਹਨੀ ਚਾਹੀਦੀ, ਪਰ ਪ੍ਰਚਾਰਕਾਂ ਨੂੰ ਰਮਾਇਣ, ਮਹਾਂਭਾਰਤ, ਕੁਰਾਨ, ਬਾਈਬਲ, ਅੰਜੀਲ, ਗੁਲਿਸ਼ਤਾਂ, ਬੋਸਤਾਂ ਸਭ ਸੁਣਨੀਆਂ ਚਾਹੀਦੀਆਂ ਨੇ, ਪਰ ਅਕੀਦਾ ਸਤਿਗੁਰ ਦੀ ਅਲਾਹੀ ਬਾਣੀ ਤੇ ਹੋਵੇ, ਇਹ ਮੇਰਾ ਅਕੀਦਾ ਹੈ। ਜਦੋਂ ਅਸੀਂ ਇਹਨਾਂ ਨੂੰ ਪੜ੍ਹਾਂਗੇ ਸਾਨੂੰ ਇਉਂ ਪਤਾ ਲੱਗੇਗਾ, ਮੁਬਾਰਕ ਉਹਨਾਂ ਦੇ ਅਵਤਾਰ ਉਹਨਾਂ ਨੂੰ, ਪਰ ਜਿੱਥੇ ਕਰਮ ਰੋਗ ਸੀ ਨਾ, ਚਾਹੇ ਅਵਤਾਰ ਸੀ ਕੋਈ ਰਿਸ਼ੀ ਮੁਨੀ ਸੀ, ਚਾਹੇ ਕੋਈ ਪੈਗੰਬਰ ਸੀ, ਜਵਾਬ ਦੇ ਗਏ ਵੀ ਇਹ ਕੱਟਿਆ ਨਹੀਂ ਜਾ ਸਕਦਾ, ਇਹ ਤੈਨੂੰ ਭੋਗਣਾ ਪੈਣਾ। ਸਤਿਗੁਰੂ ਦੀ ਅਲਾਹੀ ਬਾਣੀ ਵਿੱਚ ਐਸੇ ਕਈ ਫਰਮਾਨ ਜਿਹਦੇ ਵਿੱਚ ਉਹਨਾਂ ਨੇ ਸਾਰੇ ਹੀ ਆਪਣੇ ਸਮੇਂ ਦੇ ਰਿਸ਼ੀ ਮੁਨੀ ਅਵਤਾਰ ਵਲੇਟ ਦਿੱਤੇ, ਵੀ ਇਹ ਸਾਰੇ ਹੀ ਜਵਾਬ ਦੇ ਗਏ ਆ। ਖਾਸ ਕਰਕੇ ਕਿਤੇ ਭਗਤ ਤਰਲੋਚਨ ਜੀ ਦਾ ਧਨਾਸੀ ਰਾਗ ਦਾ ਸ਼ਬਦ ਵਿਚਾਰ ਲਿਓ ਜੇ, ਤੇ ਭਗਤ ਜੀ ਨੇ ਉਹਦੇ ਵਿੱਚ ਦੱਸਿਆ ਹੈ ਕਿ ਮੈਂ ਕੇਵਲ ਨਾਮ ਨਾਲ ਕਿਉਂ ਲੱਗਾ, ਮੈਂ ਇਹ ਸਾਰੇ ਕਿਉਂ ਛੱਡ ਦਿੱਤੇ ਆ, ਤੇ ਮੇਰੇ ਕੀਤੇ ਹੋਏ ਕਰਮਾਂ ਦੀ ਸਜ਼ਾ ਮੈਨੂੰ ਕਹਿੰਦੇ ਤੈਨੂੰ ਭੋਗਣੀ ਪੈਣੀ। ਕਿਲ ਵਿਖ ਦੁੱਖ ਮੇਰੇ ਸਗਲੇ ਲਾਥੇ, ਕਿਲ ਵਿਖ ਉਹ ਹੁੰਦੇ ਕਿ ਬੱਜਰ ਪਾਪ, ਜਿਨ੍ਹਾਂ ਨੂੰ ਕਹਿੰਦੇ ਹੈ ਕਰਮ ਰੋਗ ਨੇ, ਇਕੱਟੇ ਨਹੀਂ ਜਾ ਸਕਦੇ। ਜਦੋਂ ਤੂੰ ਗੁਰੂ ਕੀ ਚਰਨ ਸ਼ਰਨ ਵਿੱਚ ਆਇਆ, ਗੁਰੂ ਕੋ ਦੀਖਿਆ ਲਿਆ, ਗੁਰੂ ਨੇ ਆਖਿਆ ਤੇਰੇ ਕਿੱਡੇ, ਉਹਨਾਂ ਰਮਾਇਣ ਵਾਲਿਆਂ ਤੇ ਇੱਕ ਪਾਪ ਨੂੰ ਆਖਿਆ ਨਾ ਵੀ ਤੇਰਾ ਇੱਕ ਬੱਜਰ ਕਰਮ ਰੋਗ ਨਹੀਂ ਕੱਟੇ ਜਾ ਸਕਦਾ, ਜਨਮ ਜਨਮ ਕੇ ਕਿਲ ਬਖਨਾ ਸੀ। ਗੁਰੂ ਨੇ ਕਿਹਾ ਤੂੰ ਆ ਗਿਆ, ਆ ਮੈਂ ਤੈਨੂੰ ਨਾਮ ਦਿਆਂ, ਇਹ ਨਾਮ ਏਡੀ ਵੱਡੀ ਬਖਸ਼ਿਸ਼ ਹੈ ਕਿ ਤੇਰੇ ਸਾਰੇ ਕਰਮ ਰੋਗ ਵੀ ਕੱਟ ਦੇਗਾ, ਤੇਰੇ ਏਡੇ ਮਨ ਨੂੰ ਪਵਿੱਤਰ ਕਰ ਦੇਗਾ ਕਿ ਹੁਣ ਤੇਰਾ ਮਨ ਜਿਹੜਾ ਹੈ ਉਹ ਵਿਸ਼ਿਆਂ ਵਿਕਾਰਾਂ ਵੱਲ ਵੀ ਨਹੀਂ ਜਾਏਗਾ, ਹੁਣ ਤੇਰਾ ਮਨ ਚਿੱਤ ਰਾਤ ਸੁੱਤਾ ਹੋਏਗਾ, ਸੁੱਤਾ ਪਏ ਪਤਾ ਨਹੀਂ ਕੋਈ ਸ਼ਬਦ ਹੀ ਪੜਾ ਜਾਏਗਾ। ਜੇ ਕਿ ਜਿਹਨੇ ਅੱਖ ਲਾਗੀ ਹੋ ਸਕਦਾ ਹੈ ਕਿ ਜਿਹਨੇ ਵੀ ਸੁੱਤਾ ਪਏ ਤੇ ਉਹਨੂੰ ਕਿਸੇ ਸ਼ਬਦ ਨੂੰ ਪੜੀ ਜਾਵੇ।
ਪਰ ਜਦ ਤੂੰ ਗੁਰੂ ਕੀ ਚਰਨ ਸ਼ਰਨ ਵਿੱਚ ਆਇਆ, ਗੁਰੂ ਕੋਲੋਂ ਨਾਮ ਲਿਆ। ਜਿਹੜੇ ਗੁਰਮੁਖ ਪਿਆਰੇ ਕਹਿੰਦੇ ਵਿਚਾਰ ਕਰੋ ਤੇ ਉਹ ਕਹਿਣਗੇ ਰਾਤੀ ਸੁੱਤਾ ਪਿਆ ਸੀ ਅਚਨਚੇਤੀ ਮੈਨੂੰ ਫਲਾਣੀ ਪੰਕਤੀ ਯਾਦ ਆ ਜਾਂਦੀ ਸੀ, ਸਵੇਰ ਨੂੰ ਉੱਠ ਕੇ ਵੇਖਣਗੇ ਤੇ ਬੜੀ ਸੌਖੀ ਕੰਠ ਹੋ ਜਾਂਦੀ ਹੈ। ਜਦੋਂ ਤੇਰਾ ਗੁਰੂ ਕੋਲੇ ਆਇਆ ਇਉਂ ਕਿਲ ਵਿਖ ਦੁੱਖ ਮੇਰੇ ਸਗਲੇ ਲਾਤੇ, ਫਿਰ ਉਦੋਂ ਕਹੇਗਾ ਸਾਧ ਕੀ ਸੱਚ ਟਹਿਲ ਕਮਾਨੀ। ਹੁਣ ਸਾਧ ਦੇ ਅੱਗੇ ਫਿਰ ਕੀ ਜੇ ਧੱਦਾ ਮੁਕਤਾ ਹੈ। ਜਿਵੇਂ ਜਿਵੇਂ ਅਸੀਂ ਗੁਰਬਾਣੀ ਨਿਯਮ ਨੂੰ ਸਿੱਖਾਂਗੇ ਨਾ, ਸਾਨੂੰ ਬਹੁਤ ਸਮਝ ਆਏਗੀ ਗੁਰੂ ਕੀ ਬਾਣੀ ਦੇ ਵਿਚਾਰ ਦੀ, ਗੁਰੂ ਕੇ ਸਿਧਾਂਤ ਦੀ। ਬੜਿਆਂ ਵਿਦਵਾਨਾਂ ਨੇ ਵਿਆਕਰਨ ਲਿਖੀ ਹੈ, ਪਰ ਸਭ ਤੋਂ ਸੌਖੀ ਵਿਆਕਰਨ ਗੁਰਬਾਣੀ ਦੀ ਗੁਰਬਾਣੀ ਵਿੱਚੋਂ ਸੌਖੀ ਨਹੀਂ ਸੌਖੀ ਹੈ। ਜੇ ਪ੍ਰਿੰਸੀਪਲ ਸਾਹਿਬ ਸਿੰਘ ਨੇ ਤੁਲੰਤਰ ਸੀ ਵਿਆਕਰਨ ਦੇ, ਪਰ ਲਿਖ ਇੰਨੀ ਦਿੱਤੀ ਹੈ ਕਿ 20-25 ਪੇਜ ਪੜ੍ਹ ਕੇ ਬੰਦਾ ਰੱਖ ਦਿੰਦਾ, ਉਹਨੂੰ ਪਿਛਲੀ ਭੁੱਲ ਜਾਂਦੀ ਹੈ। ਲੇਕਿਨ ਜੇ ਕਿਤੇ ਗੁਰੂ ਕੀ ਬਾਣੀ ਦੇ ਸ਼ਬਦਾਂ ਨੂੰ ਲਿਖਿਆ ਹੋਇਆਂ ਨੂੰ ਵਿਚਾਰਨਾ ਸ਼ੁਰੂ ਕਰ ਦੇਵੇ ਨਾ, ਤੇ ਉਹ ਸਹਿਜੇ ਸੰਖੇਪ ਹੀ ਗੁਰੂ ਬਖਸ਼ਿਸ਼ ਕਰਦਾ, ਉਹਨੂੰ ਸਮਝ ਆਉਣ ਲੱਗ ਪੈਂਦੀ ਹੈ। ਸਾਧ ਕੀ ਸੱਚ ਟਹਿਲ ਕਮਾਨੀ, ਤਬ ਤੇ ਮਨ ਹੋਏ ਸੁਧ ਪ੍ਰਾਣੀ। ਮਨ ਮੇਰਾ ਸ਼ੁੱਧ ਨਹੀਂ ਸੀ ਹੈਗਾ ਜਦੋਂ ਗੁਰੂ ਕੋਲ ਆਏ ਆ, ਮਨ ਅਸ਼ੁੱਧ ਸੀਗਾ, ਮਨ ਵਿੰਗਾ ਸੀਗਾ, ਮਨ ਟੇਢਾ ਸੀ, ਮਨ ਪਾਪੀ ਸੀਗਾ। ਔਰ ਸਾਡੇ ਕੋਲ ਆਪਣੇ ਕੋਲ ਤਾਕਤ ਹੈ ਨਹੀਂ ਸੀ ਕਿ ਮਨ ਨੂੰ ਸਿੱਧਾ ਕਰ ਲਈਏ, ਕਿਸੇ ਕੋਲ ਕੋਈ ਤਾਕਤ ਨਹੀਂ। ਬਹੁਤ ਵੱਡੇ ਵੱਡੇ ਹੋਏ ਜਿਨ੍ਹਾਂ ਨੇ ਆਖਿਆ ਮੈਂ ਇਹ ਹਾਂ, ਆਪਣਾ ਲਿਖਿਆ ਕਮਾ ਨਹੀਂ ਸਕੇ ਹੈਗੇ, ਡੋਲੇ ਨੇ ਉਹ। ਮੈਂ ਜ਼ਿਆਦਾ ਨਹੀਂ ਕਹਿਣਾ ਚਾਹੁੰਦਾ, ਮੈਂ ਸ਼ੇਖ ਸਾਦੀ ਸ਼ਾਹ ਦਾ ਜੀਵਨ ਵੀ ਪੜ੍ਹਿਆ। ਉਹਨਾਂ ਨੇ ਇੱਕ ਪਾਸੇ ਲਿਖਿਆ ਸੀ ਕਿ ਮੈਂ ਇਹੋ ਜਿਹਾ ਹੋ ਕੇ ਨਿਭਾਂਗਾ, ਇਹ ਵੀ ਹਉਮੈ ਦਾ ਸ਼ਿਕਾਰ ਸੀ ਕਿ ਮੈਂ ਇਹੋ ਜਿਹਾ ਹੋ ਕੇ ਨਿਭਾਂਗਾ। ਇਹ ਬੇਨਤੀ ਕਿਤੇ ਕੀਤੀ ਜਾਵੇ ਸਤਿਗੁਰ ਤੁਸੀਂ ਤੋੜ ਨਿਭਾ ਲਿਓ ਜੀ। ਉਹਨੇ ਬਚਨ ਲਿਖੇ ਨੇ, ਆਨਾ ਮਨ ਬਾਸ਼ਮ ਰੋਜੇ ਜੰਗ ਮੀਨੀ ਪੁਸ਼ਤੇ ਮਨ। ਮੈਂ ਅਜਿਹਾ ਨਹੀਂ ਹਾਂ ਕਿ ਮੈਨੂੰ ਸੱਚ ਦੀ ਖਾਤਰ ਲੜਨਾ ਪਿਆ ਤੇ ਮੈਂ ਮੈਦਾਨੇ ਜੰਗ ਵਿੱਚ ਪਿੱਟ ਕਰ ਜਾਵਾਂਗਾ, ਮੈਂ ਇਹੋ ਜਿਹਾ ਨਹੀਂ ਹਾਂ। ਈ ਮਨ ਮਕਾਂਦਰ ਮਿਆਨੇ ਖਾ ਕੋ ਖੂਨ ਬੀਨੀ ਸਰੇ। ਦੁਨੀਆਂ ਵੇਖੇਗੀ ਕਿ ਜੇ ਕਿਤੇ ਮੈਨੂੰ ਹੱਕ ਸੱਚ ਦੀ ਖਾਤਰ ਲੜਨਾ ਪਿਆ, ਮੈਂ ਇਸ ਸਰੀਰ ਦੀ ਮਿੱਟੀ ਨੂੰ ਖੂਨ ਨਾਲ ਰੰਗ ਦਿਆਂਗਾ, ਇਸ ਧਰਤੀ ਤੇ ਖੂਨ ਪਾ ਦਿਆਂਗਾ। ਪਰ ਯਾਦ ਰੱਖਿਓ ਜੇ ਜਦੋਂ ਬਾਦਸ਼ਾਹ ਨੇ ਕੁਛ ਆਖਿਆ ਤੇ ਉਹ ਪਿੱਠ ਕਰ ਗਏ, ਉਹ ਕਰ ਨਹੀਂ ਸਕੇ। ਇਹ ਤਾਂ ਕੇਵਲ ਗੁਰੂ ਨਾਨਕ ਦੇ ਘਰ ਦੇ ਬਖਸ਼ਿਸ਼ ਸੀ, ਗੁਰੂ ਨਾਨਕ ਦੇ ਘਰ ਦੇ ਹਿੱਸੇ ਆਇਆ ਵੀ ਸੱਚ ਦੀ ਖਾਤਰ ਧਰਤੀ ਖੂਨ ਨਾਲ ਰੰਗ ਦਿੱਤੀ। ਜਦੋਂ ਗੁਰੂ ਕੋਲ ਆਵਾਂਗੇ ਫਿਰ ਸਾਡਾ ਟੇਢਾ ਮਨ ਜਿਹੜਾ ਹੈ, ਗੁਰੂ ਕੀ ਚਰਨ ਸ਼ਰਨ ਆਏ ਬਿਨਾਂ ਨਹੀਂ। ਸਾਧ ਕੀ ਸੱਚ ਟਹਿਲ ਕਮਾਨੀ, ਤਬ ਤੇ ਸੁਧ ਹੋਏ ਮਨ ਪ੍ਰਾਨੀ। ਫਿਰ ਜਨ ਕਾ ਸਫਲ ਦਰਸ ਉਠਾ। ਹੁਣ ਜਨ ਦੇ ਅੱਗੇ ਫਿਰ ਕਾਜ, ਜਨ ਦਾ ਨੰਨਾ ਫਿਰ ਮੁਕਤਾ ਜੇ। ਜੇ ਕਾ ਨਾ ਹੁੰਦਾ ਫਿਰ ਜਨ ਦਾ ਅਰਥ ਕੋਈ ਬੰਦਗੀ ਕਰਨ ਵਾਲੀ ਨੂੰ ਹੋਣਾ ਸੀ, ਲੇਕਿਨ ਕਾ ਆਉਣ ਕਰਕੇ ਜਨ ਦਾ ਅਰਥ ਗੁਰੂ ਹੈ। ਗੁਰੂ ਨੇ ਸਾਡੇ ਹਿਰਦੇ ਚ ਵਸਾਇਆ, ਜੋ ਬਖਸ਼ ਸਾਡੇ ਕੋਲ ਆਈ ਹੈ ਨਾ ਉਹ ਗੁਰੇ। ਹਰ ਹਿਰਦੇ ਦੇ ਵਿੱਚ ਜਿਹੜਾ ਘੱਟ ਘੱਟ ਹਿਰਦੇ ਬੂਠਾ, ਹਰ ਹਿਰਦੇ ਵਿੱਚ ਨਾਮ ਆਇਆ, ਜਿਸ ਹਿਰਦੇ ਚ ਨਾਮ ਆਇਆ ਹੈ ਨਾ ਉਹ ਗੁਰੂ ਕਿਰਪਾ ਨਾਲ ਆਇਆ ਹੈ। ਜੇ ਗੁਰੂ ਕੋਲੇ ਨਹੀਂ ਗਿਆ ਫਿਰ ਨਾਮ ਨਹੀਂ ਹੈਗਾ। ਹੁਣ ਜਦੋਂ ਨਾਮ ਆ ਗਿਆ, ਮਿਟਾਨੇ ਸਭ ਕਲ ਕਲੇਸ਼। ਬਾਬਾ ਫਰੀਦ ਜੀ ਨੇ ਇੱਕ ਬਿਆਨ ਕੀਤਾ ਤੇ ਪਿੰਡਾਂ ਚ ਆਮ ਕਹਿੰਦੇ ਹੁੰਦੇ ਆ,
ਪਿੰਡਾਂ 'ਚ ਕਿਸੇ ਦੇ ਘਰ ਝਗੜਾ ਹੋਵੇ ਅਤੇ ਆਂਢੀ ਗੁਆਂਢੀ ਇੱਥੇ ਤਾਂ ਨਹੀਂ ਉੱਥੇ ਤਾਂ ਸਮਝਾਉਣ ਚਲੇ ਜਾਂਦੇ ਨੇ ਅਤੇ ਕਹਿਣਗੇ ਕੋਈ ਗੱਲ ਨਹੀਂ ਇਹ ਤੇਰੇ ਘਰ ਨਹੀਂ ਹੋਈ ਹਰ ਇੱਕ ਦੇ ਘਰ ਹੀ ਹੋਈ ਹੈ। ਫਰੀਦਾ ਮੈਂ ਜਾਣਿਆ ਦੁੱਖ ਮੁੱਝ ਕੋ ਦੁੱਖ ਸਵਾਇਆ ਜੱਗ ਉੱਚੇ ਚੜ੍ਹ ਕੇ ਦੇਖਿਆ ਘਰ ਘਰ ਇਹ ਅੱਗ। ਅਗਲੇ ਪਾਸੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਨੇ ਸਲੋਕ ਦਾ ਵਿਸਥਾਰ ਕੀਤਾ ਹੈ, ਗਿਆਨ ਦਿੱਤਾ ਹੈ। ਮੇਰੇ ਅੱਗੇ ਨੇ ਸਮਝ ਲਈ ਹੁਣ ਬਾਬੇ ਫਰੀਦ ਦੇ ਘਰੇ ਵੀ ਅੱਗ ਹੈਗੀ। ਧੰਨ ਗੁਰੂ ਅਰਜਨ ਸਾਹਿਬ ਨੇ ਮੋਹਰ ਲਾਈ ਉਹਤੇ, ਹਾਂ ਫਰੀਦ ਜੀ ਤੁਸੀਂ ਸੱਚ ਆਖਿਆ ਹੈ। ਫਰੀਦਾ ਭੂਮ ਰੰਗਾਵ ਲਈ ਮੰਝ ਵਸੂਲਾ ਬਾਗ। ਇਹ ਧਰਤੀ ਬੜੇ ਰੰਗਾਂ ਦੀ ਏ, ਸੱਸੇ ਨੂੰ ਦਲੈਂਕੜ ਲਈਏ, ਦਲੈਂਕੜਾਂ ਜਿਹੜੀਆਂ ਨਾ ਊੜੇ ਦਾ ਦੀਰਘ ਸੋਰੇ ਊਲਾ ਸਾਰਾ ਸੰਸਾਰ ਇਹ ਜ਼ਹਿਰ ਦਾ ਭਰਿਆ ਹੋਇਆ ਹੈ। ਪਰ ਇਹ ਜ਼ਹਿਰ ਤੂੰ ਕੌਣ ਬਚ ਸਕਦਾ ਹੈ? ਜੋ ਜਨ ਪੀਰ ਨਵਾਜਿਆ ਤਿੰਨਾ ਅੰਚਨਾ ਲਾਗ, ਜੇ ਤੇ ਗੁਰੂ ਨੇ ਹੱਥ ਨਵਾਜ ਦਿੱਤਾ ਹੈ ਉਹਨੂੰ ਇਹ ਯਾਰ ਨਹੀਂ ਵਾਪ ਸਕਦਾ ਹੈਗਾ, ਉਹਨੂੰ ਇੱਥੇ ਕਲੇਸ਼ ਨਹੀਂ ਹੈਗੇ। ਜਦੋਂ ਤੂੰ ਗੁਰੂ ਕੋਲ ਆਇਆ ਹੈ, ਗੁਰੂ ਨੇ ਆਖਿਆ ਹੁਣ ਤੇਰੇ ਕੋਲ ਕਲੇਸ਼ ਨਹੀਂ ਹੋਏਗਾ। ਮਿਟਾਨੇ ਸਭ ਕਾਲ ਕਲੇਸ਼ ਜਿੱਥੋਂ ਤੂੰ ਪੈਦਾ ਹੋਇਆ ਸੀ, ਜਿੱਥੋਂ ਤੂੰ ਆਇਆ ਸੀ ਉੱਥੇ ਜਿਹੋ ਜਿਹਾ ਆਇਆ ਸੀ। ਕਬੀਰ ਸਾਹਿਬ ਦਾ ਇੱਕ ਸਲੋਕ ਹੈ, ਕਬੀਰ ਜੈਸੀ ਉਪਜੀ ਪੇੜ ਤੇ ਤੈਸੀ ਨਿਭੇ ਓੜ। ਜਿਹੋ ਜਿਹਾ ਤੂੰ ਮਾਂ ਦੀ ਕੁੱਖ ਵਿੱਚੋਂ ਆਇਆ ਸੀ, ਮਾਂ ਦੀ ਕੁੱਖ ਵਿੱਚ ਅਸੀਂ ਕਿਹੋ ਜਿਹੇ ਸੀਗੇ। ਹਰਚੰਤ ਜੀ ਰਚਨਾ ਮਾਤ ਗਰਭ ਅਸਥਾਪਨੰਗ ਸਾਸ ਸਾਸ ਸਿਮਰੰਤ ਨਾਨਕ ਮਹਾਂ ਅਗਨਾ ਬਣਾ ਸਕ। ਮਾਂ ਦੀ ਕੁੱਖ ਵਿੱਚ ਸਾਨੂੰ ਉਸ ਵਾਹਿਗੁਰੂ ਅਕਾਲ ਪੁਰਖ ਦਾ ਨਾਮ ਜਿਹੜਾ ਸੀ ਉਹ ਭੁੱਲਦਾ ਹੀ ਨਹੀਂ ਸੀ, ਹਰ ਸਵਾਸ ਨਾਲ ਉਹਦਾ ਨਾਂ ਯਾਦ ਆ ਰਿਹਾ ਸੀ। ਇਸੇ ਕਰਕੇ ਉਹਦਾ ਨਾਂ ਇੰਨਾ ਠੰਡਾ ਹੈ, ਉਹਦਾ ਨਾਂ ਇੰਨੀ ਸ਼ਾਂਤੀ ਵਾਲਾ ਹੈ ਕਿ ਅੱਗ ਸਾਨੂੰ ਨੇੜੇ ਨਹੀਂ ਸੀ ਆ ਸਕਦੀ। ਜਿਸ ਕੁੱਖ ਦੇ ਵਿੱਚ ਭੋਜਨ 24 ਘੰਟੇ ਚ ਸੜ ਕੇ ਗਲ ਕੇ ਵਿਸ਼ਟਾ ਬਣ ਗਿਆ, ਨਾਮ ਦੇ ਸਦਕਾ 9-10 ਮਹੀਨੇ ਉੱਥੇ ਕੁਛ ਵੀ ਸਾਨੂੰ ਪੋ ਨਹੀਂ ਸਕਿਆ। ਜਿਸ ਤੇ ਉਪਜੇ ਤਿਸਮੇ ਪ੍ਰਵੇਸ਼, ਜਿੱਥੇ ਤੂੰ ਆਇਆ ਸੀਗਾ, ਜਿਹੜੀ ਤੇਰੀ ਮੰਜ਼ਲ ਸੀ ਉਹ ਮੰਜ਼ਲ ਗੁਰੂ ਤੈਨੂੰ ਉੱਥੇ ਲੈ ਗਿਆ। ਇਹਦੀ ਬਾਬ ਵੀ ਭਾਈ ਸਾਹਿਬ ਭਾਈ ਨੰਦ ਲਾਲ ਜੀ ਅਤੇ ਭਾਈ ਗੁਰਦਾਸ ਜੀ ਨੇ ਵਿਸਥਾਰ ਕੀਤਾ ਹੋਇਆ ਕਿ ਉੱਥੇ ਆਪਾਂ ਆਪ ਨਹੀਂ ਪਹੁੰਚ ਸਕਦੇ। ਉਹਦੀ ਬਾਬਤ ਭਾਈ ਸਾਹਿਬ ਨੇ ਤੇ ਇਹੀ ਫਰਮਾਇਆ ਹੋਇਆ ਹੈ ਵੀ ਜਿਹੜੇ ਅਸੀਂ ਇੱਥੇ ਆਏ, ਇੱਥੇ ਵੀ ਅਸੀਂ ਆਪ ਨਹੀਂ ਆਏ, ਇੱਥੇ ਵੀ ਸਾਨੂੰ ਉਹ ਵਾਹਿਗੁਰੂ ਲੈ ਕੇ ਆਇਆ ਹੈ ਸਾਨੂੰ ਉਹ ਦੁੱਖਾਂ ਚੋਂ, ਬੱਜਰ ਪਾਪਾਂ ਚੋਂ ਕੱਢਣ ਵਾਸਤੇ ਕਿ ਆ ਮੈਂ ਤੈਨੂੰ ਇੱਥੇ ਲੈ ਕੇ ਆਇਆ। ਇੱਥੋਂ ਫਿਰ ਉਹਦੇ ਅੱਗੇ ਬੇਨਤੀ ਕਰ ਕਿ ਮਾਲਕਾ ਹੁਣ ਮੈਨੂੰ ਅੱਧ ਤੱਕ ਲੈ ਆਇਆ, ਇਹ ਰਸਤਾ ਬਾਬਾ ਆਇਆ ਹੈ ਉੱਠ ਚੱਲਣਾ, ਅੱਧ ਪੰਧੇ ਹੈ ਸੰਸਾਰੋਂ, ਇਹ ਅੱਧ ਦਾ ਸਫ਼ਰ ਸਾਡਾ ਅਜੇ ਅੱਧਾ ਬਾਕੀ ਪਿਆ ਹੈ, ਉਹ ਅਸੀਂ ਤੈਅ ਨਹੀਂ ਕਰ ਸਕਦੇ। ਉਹ ਵਾਹਿਗੁਰੂ ਕਾਫ਼ੀ ਜਿਹੜੀ ਗੁਰੂ ਕੀ ਚਰਨ ਸ਼ਰਨ ਵਿੱਚ ਆਏ, ਗੁਰੂਕੁਲ ਦੀਖਿਆ ਲਈ, ਗੁਰੂਕੁਲ ਨਾਮ ਲਿਆ ਤੇ ਗੁਰੂ ਨੇ ਆਖਿਆ ਵੀ ਆ ਸੱਜਣਾ ਹੁਣ ਕਲੇਸ਼ ਮਿਟਾਤਾ, ਹੁਣ ਜਿਹੜੀ ਤੇਰੀ ਮੰਜ਼ਿਲ ਸੀ ਉੱਥੇ ਪ੍ਰਗਟੇ ਅਨੂਪ ਗੋਬਿੰਦ। ਜਿਵੇਂ ਭਗਤ ਧੰਨਾ ਜੀ ਨੂੰ ਪ੍ਰਤੱਖ ਭੁੱਲਣੇ ਮਿਲੇ ਪ੍ਰਤੱਖ ਗੁਸਈਆ ਧੰਨਾ ਵਡਭਾਗਾ, ਫਿਰ ਤੇਰਾ ਪਰਮੇਸ਼ਰ ਨਾਲ ਡਾਇਰੈਕਟ ਮਿਲਾਪ ਆਹਮਣੇ ਸਾਹਮਣੇ। ਭਗਤ ਨਾਮਦੇਵ ਜੀ ਦੇ ਦੋ ਫਰਮਾਨ ਨੇ, ਜਦੋਂ ਉਹਨਾਂ ਦੀ ਵਿਚਾਰ ਕਰਨੀ ਹੋਵੇ ਦੋਵਾਂ ਇਕੱਠਿਆਂ ਦੇ ਹੋਏਗੀ, ਕਿਉਂਕਿ ਇੱਕ ਫਰਮਾਨ ਭਗਤ ਜੀ ਕਹਿ ਰਹੇ, ਦੂਜਾ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਕਹਿ ਰਿਹਾ ਹੈ। ਪਾਸੇ ਦੁਨੀਆਂ ਦੇ ਵਿੱਚ ਇਸਲਾਮ ਦੀ ਦੁਨੀਆਂ ਨਹੀਂ ਮੰਨਦੀ ਕਿ ਖੁਦਾ ਦਾ ਦੀਦਾਰ ਹੁੰਦਾ ਹੈ, ਖੁਦਾ ਕਾ ਲੁਤਫ ਮਾਣਿਆ ਜਾ ਸਕਦਾ।
वेद शास्त्र नहीं मनते, खुदा की गल ही नहीं हैगी वेद शास्त्र नाम जड़ा है वह वेदा दे विच नहीं हैगा। उदे अर्थ यह नहीं है वेदा में नाम उत्तम सो सुने ना ही फिरे जो बेता लिया कि इस पंक्ति के अर्थ भाई गुरदास जी को पढ़े जे फिर सानू समझ आएगी ये अर्थ की है। मेरे उस्ताद जी चारे वेद पढ़े हुए सी, छे शास्त्र पढ़े हुए सी, कांसी जीती हुई कांसी च उन्होंने पंडित होने का लक मिलया हुआ सी। बड़े चैल जना कहिंदे सी कि वेद दे विच नाम की गल नहीं हैगी, और सानू तो सतगुरु साहब जी ने नितनम से सिमर शास्त्र पुन पाप विचार दे तत्ते सार न जानी, तत् की गल ही उन्हां विच नहीं हैगी। प्रगटे अनूप गोविंद प्रभ नानक पूरे बख्शेंद, तेनू वाहिगुरु अकाल पुरख बख्श देगा। जिन्हों वाहिगुरु अकाल पुरख ने बख्श दिता उदी मन की कोई चाहना नहीं, वह संपूर्ण हो गया है, ओदा रूप हो गया है, ओदे ए लोक सुखिए परलोक सुहेले, नानक हार प्रभ आपे मिले। सतगुरु साहब जी ने कृपा करके गुरु चरण शरण विच बख्शिश दी तुष बुद्धि ना तुष्टि विचार कराई। विचारां करदियां बहुत भुलां होईयां, सतगुरु साहिब जी गुरु की संगत अणजाण बच्चा जाण के माफ करियो जी, होईयां भुलां दी माफी। सतगुरु साहिब जी दा पहला प्रकाश दिहाड़ा पुरब आ रहा है, प्रबंधक सज्जना ने विचार कीती है भी जिन्ना चर सतगुरु इत्थे सेवा लैणगे उन्ना चर आपां गुरु नानक दा शाहकार बहुत वड्डी बख्शिश जप सत्कार वास्ते नाल आपां जी लाउने आ, जप जी साहिब ओ गुरु कृपा करे सच्चे पातशाह आप कल तों इलाही बख्शिश इलाही बाणी जप जी साहिब दी विचार सतगुरु की कृपा दे नाल शुरू करांगे। सतगुरु की अरदास सच्चे पातशाह आप कराए जे, करो कृपा बुलाओ फतेह। वाहिगुरु जी का खालसा वाहिगुरु जी की फतेह।

ਬੁਰਨਾ ਜੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜੁਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਜਿੱਥੇ ਸ਼ਬਦ ਹੋ ਜਾਏ ਤੇਗ ਬਹਾਦਰ ਸਿਮਰੈ ਕਰਨੋਂ ਦਿਆਵੇ ਤਾਏ ਸਭ ਥਾਈ ਹੋਏ ਸਹਿਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਾਏ ਦਸਮ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਭ ਜਾਦਿਆਂ ਚਾਲੀ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜੱਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਗ ਕੇਂਦਰਿਤ ਕੀਤਾ ਤਨਾ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਸਹਿ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੈ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾ ਸਵਸਾ ਸਿੰਘ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਸਹਿ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕਿਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖੋਏ ਜਹ ਜਹ ਖਾਲਸਾ ਜੀ ਸਭ ਤਹਤ ਹਰਿ ਸ਼ਰਿਆਇਤ ਦੇਖਤੇ ਫਤਿਹ ਬ੍ਰਿਤ ਕੀ ਪਾਇ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੁੰਕਿਆਂ ਚੰਡੇ ਮੰਗੇ ਜੁਗ ਹੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਕਰਾ ਕਾ ਆਪ ਵਾਹਿਗੁਰੂ ਹੀ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹਨ ਮਾਣਿਓ ਕੇ ਮਾਣ ਨਿਤਾੜਿਓ ਪਿਤਾ ਨਿਉਟਿਆਂ ਦੀ ਓਰ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀ ਦੇ ਚਰਣਾ ਅਰਦਾਸ ਭੇਜਤੀ ਮਹਾਰਾਜ ਜੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਪਾਵਨ ਹਜ਼ੂਰੀ ਅੰਦਰਾਤਰੀ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਆਰਤੀ ਸ਼ਬਦ ਕੀਰਤਨ ਚੱਲ ਰਹੀ ਲੜੀਵਾਰ ਗੁਰਸ਼ਬਦ ਦੀਆਂ ਵਿਚਾਰਾਂ ਉਪਰੰਤ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਹੋਏ ਮਹਾਰਾਜ ਜੀ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਪੁੱਲਾਂ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਾਲੂ ਤੋਂ ਬਖਸ਼ਿਸ਼ ਕਰਨਾ ਜੀ ਬਾਣੀ ਦਾ ਭਾਵ ਜਾਂ ਸਿੱਖਾਂ ਦੇ ਹਿਰਦਿਆਂ ਤੇ ਵਸਾਉਣਾ ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀਆਂ ਤਿੰਨ ਫੁੱਲ ਪਿਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰਮ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਬੇਨ ਸੰਗਤਾਂ ਦੂਰ ਦੁਰਾਡੇ ਪਿੱਛੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦਿਆਂ ਆਪ ਜੀ ਦਾ ਧੰਨਵਾਦ ਕਰਦਿਆਂ ਬੇਅੰਤ ਮੈਂ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾਂ ਸਿੰਘਾਂ ਵਾਸਤੇ ਵੱਲੜ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਰੀ ਤਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤਕ ਮਾਇਆ ਵਿਵਰਖਤਾ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਮਹਾਰਾਜ ਜੀ ਆਪ ਜੀ ਦੇ ਦਰ ਘਰ ਦੇ ਸੇਵਕ ਕੀਰਤ ਕਨਵਰ ਸਿੰਘ ਅਤੇ ਅਪ੍ਰੈਲ ਗਿੱਲ ਦੀ ਵਿਆਹ ਵਰੇ ਗੰਢ ਤੇ ਉਹਨਾਂ ਦੀ ਸਿਹਤ ਤੰਦਰੁਸਤੀ ਅਤੇ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਕਰਦੇ ਭਾਈ ਬਲਰਾਜ ਸਿੰਘ ਗਿੱਲ ਗੁਰੂ ਘਰ ਵਾਸਤੇ $100 ਮਾਇਆ ਭੇਟਾ ਕਰਦੇ ਨੇ ਕਿਰਪਾ ਕਰਨੀ ਸੇਵਕ ਪਰਿਵਾਰਾਂ ਦੀ ਭੇਟਾ ਦਰ ਪ੍ਰਵਾਨ ਕਰਨੀ ਪਰਿਵਾਰ ਦੇਰ ਹੋਤਾ ਤੰਦਰੁਸਤੀਆਂ ਪ੍ਰਦਾਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ ਵਿਦੇਸ਼ਾ ਭੱਟਾਚਾਰੀਆ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦਿਆਂ ਗੁਰੂ ਘਰ ਵਾਸਤੇ ਬੇਅੰਤ ਮਾਇਆ ਭੇਟਾ ਕਰਦੇ ਨੇ ਕਿਰਪਾ ਕਰਨੀ ਸੇਵਕ ਪਰਿਵਾਰਾਂ ਦੀ ਭੇਟਾ ਦਰ ਪ੍ਰਵਾਨ ਕਰਨੀ ਭਾਈ ਗੁਰਪ੍ਰੀਤ ਸਿੰਘ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦਿਆਂ 31 ਰਾਗ ਕੀਰਤਨ ਦਰਬਾਰ ਵਾਸਤੇ ਗੁਰੂ ਘਰ ਵਾਸਤੇ $200 ਮਾਇਆ ਭੇਟਾ ਕਰਦੇ ਨੇ ਕਿਰਪਾ ਕਰਨੀ ਜੀ ਸੇਵਕ ਪਰਿਵਾਰਾਂ ਦੀ ਭੇਟਾ ਦਰ ਪ੍ਰਵਾਨ ਕਰਨੀ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨਾ ਬੀਬੀ ਸੁਖਵਿੰਦਰ ਕੌਰ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ 31 ਰਾਗ ਕੀਰਤਨ ਦਰਬਾਰ ਵਾਸਤੇ $500 ਮਾਇਆ ਭੇਟਾ ਕਰਦੇ ਨੇ ਕਿਰਪਾ ਕਰਨੀ ਸੇਵਕ ਪਰਿਵਾਰ ਦੀ ਭੇਟਾ ਦਰ ਪ੍ਰਵਾਨ ਕਰਨੀ ਭਾਈ ਅਮਰਿੰਦਰ ਸਿੰਘ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ 31 ਰਾਗ ਕੀਰਤਨ ਦਰਬਾਰ ਵਾਸਤੇ $250 ਮਾਇਆ ਭੇਟਾ ਕਰਦੇ ਨੇ ਕਿਰਪਾ ਕਰਨੀ ਸੇਵਕ ਪਰਿਵਾਰ ਦੀ ਭੇਟਾ ਦਰ ਪ੍ਰਵਾਨ ਕਰਨੀ ਦੁਰਗਾ ਬੀਰਦ ਰਾਜੂ ਸਮੂਹ ਪਰਿਵਾਰ ਦੀ ਸਿਹਤ ਤੰਦਰੁਸਤੀ ਅਤੇ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਕਰਦੇ ਗੁਰੂ ਘਰ ਵਾਸਤੇ $201 ਮਾਇਆ ਭੇਟਾ ਕਰਦੇ ਹਨ ਕਿਰਪਾ ਕਰਨੀ ਸੇਵਕ ਪਰਿਵਾਰ ਦੀਆਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰੋ ਮਹਾਰਾਜ ਜੀ ਸਿੱਖ ਪੰਥ ਵਿੱਚ ਏਕਤਾ ਪ੍ਰੇਮ
ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ ਜੀ, ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ, ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੋਈ, ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸਾਰੀਆਂ ਸੰਗਤਾਂ ਨੂੰ ਨਿਹਾਲ ਕਰੋ ਜੀ। ਸ੍ਰੀ ਗੁਰਮੁਖ ਪਿਆਰੇ ਮੇਰਣਾ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਅਗਿਆ ਪਹੀ ਅਕਾਲ ਕੇ ਤਵੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾ ਕੀ, ਜੋ ਪ੍ਰਭ ਕੋ ਮਿਲ ਪੋ ਚਾਹੇ ਖੋਜ ਸ਼ਬਦ ਮੈਂ, ਰਾਜ ਕਰੇਗਾ ਖਾਲਸਾ ਆਕੀ ਰਹੇ ਨਾਮ, ਖੁਆਰ ਹੋਏ ਸਭ ਮਿਲੇਂਗੇ ਬੱਚੇ ਸ਼ਰਨ ਜੋ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਮ ਦੇ ਗੁਰਪਾਰ ਉਤਾਰਨ ਖੰਡਾ।

0: ਸੁਨਿਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮੈਂ ਮੂਰਖ ਕੀ

ਜਿਨ ਸੁਣਿਆ ਪੇਖਿਆ ਸੇ ਫਿਰ ਘਰ ਬਾਸਨਾ ਭਰਿਆ ਰੇ ਤਨਾਸਰੀ ਮਹੱਲਾ ਪੰਜਵਾਂ ਔਖੀ ਘੜੀ ਨਾ ਦੇਖਣ ਦੇਈ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੂਹੀ ਮਹੱਲਾ ਪੰਜਵਾਂ। ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾਂ ਸਭ ਕੂੜ ਗਾਲੀ ਹੋਛੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਗੁਰੂ ਗਰੀਬ ਨਿਵਾਜ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾਤਾਰ ਜੀ ਨੇ ਅੰਮ੍ਰਿਤ ਮੇਲੇ ਬਖਸ਼ਿਸ਼ ਮਿਹਰਾਮਤ ਕੀਤੀ ਹੈ। ਪਾਵਨ ਤਖਤਾਂ 'ਤੇ ਸੁਭਾਏਮਾਨ ਹੋ ਕਰਕੇ, ਪ੍ਰਕਾਸ਼ਮਾਨ ਹੋ ਕਰਕੇ ਸਤਿਗੁਰੂ ਜੀ ਨੇ ਅੱਜ ਦੇ ਇਲਾਹੀ ਦਰਗਾਹੀ ਰੱਬੀ ਸ੍ਰੀ ਮੁਖਵਾਕ ਬਖਸ਼ਿਸ਼ ਕੀਤੇ ਹਨ, ਜੋ ਸੂਹੀ ਰਾਗ ਵਿੱਚ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਦਾਤਾਰ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤੇ ਗਏ। ਸਤਿਗੁਰ ਜੀ ਦੇ ਪਾਵਨ ਪਵਿੱਤਰ ਅੰਗ 761 ਅਤੇ 62 ਉੱਪਰ ਸੁਭਾਏਮਾਨ ਹਨ। ਪਾਵਨ ਸ਼ਬਦ ਵਿੱਚ ਸਤਿਗੁਰੂ ਜੀ ਨੇ ਇਹ ਕਿਰਪਾ ਬਖਸ਼ਿਸ਼ ਕੀਤੀ ਹੈ ਕਿ ਜਿਨ੍ਹਾਂ ਗੁਰਮੁਖਾਂ ਦੇ, ਪ੍ਰਭੂ ਪਿਆਰਿਆਂ ਦੇ, ਭਗਤ ਜਨਾਂ ਦੇ ਹਿਰਦੇ ਵਿੱਚ ਵਾਹਿਗੁਰੂ ਪਰਮੇਸ਼ਵਰ ਭਾਵਨਾ ਸਹਿਤ, ਪ੍ਰੇਮ ਸਹਿਤ ਵਸ ਗਿਆ ਹੈ, ਤਿਨ੍ਹਾਂ ਦੇ ਜਨਮ ਮਰਨ ਦੁੱਖ ਕੱਟੇ ਗਏ ਹਨ। ਹਿਰਦੇ ਵਿੱਚ ਨਾਮ ਦੇ ਵਸੇ ਤੋਂ ਬਿਨਾਂ ਹੋਰ ਜਿਤਨੇ ਵੀ ਕਰਮ ਕੀਤੇ ਜਾ ਰਹੇ ਹਨ, ਭਾਵੇਂ ਉਹ ਸਿਮਰਤੀਆਂ ਨੂੰ ਪੜ੍ਹਿਆ ਜਾਏ, ਗ੍ਰੰਥਾਂ ਨੂੰ ਪੜ੍ਹਿਆ ਜਾਏ, ਪੋਥੀਆਂ ਨੂੰ ਪੜ੍ਹਿਆ ਜਾਏ, ਸਭ ਦਾ ਇੱਕੋ ਹੀ ਖਿਆਲ, ਇੱਕੋ ਹੀ ਉਪਦੇਸ਼ ਹੈ ਕਿ ਜੇ ਉਹਨਾਂ ਨੂੰ ਪੜ੍ਹ ਸੁਣ ਵਿਚਾਰ ਕੇ ਵਾਹਿਗੁਰੂ ਦਾ ਨਾਮ ਹਿਰਦੇ ਵਿੱਚ ਨਹੀਂ ਵਸਾਇਆ, ਪਰਮਾਤਮਾ ਨਾਲ ਪ੍ਰੇਮ ਨਹੀਂ ਪਾਇਆ, ਤਾਂ ਬਾਕੀ ਸਭ ਕੁਝ ਕੂੜ ਹੈ, ਬਾਕੀ ਸਭ ਗੱਲਾਂ ਹੋਛੀਆਂ ਮੰਨੀਆਂ ਜਾਂਦੀਆਂ ਨੇ, ਭਾਵ ਤੁੱਛ ਹਨ, ਜਿਨ੍ਹਾਂ ਦੀ ਕੋਈ ਵੀ ਕੀਮਤ ਰੱਬ ਦੀ ਦਰਗਾਹ ਵਿੱਚ ਨਹੀਂ ਪੈਣੀ, ਭਾਵੇਂ ਉਹ ਕਿਤਨੀਆਂ ਵੀ ਵਿਦਵਤਾ ਵਾਲੀਆਂ, ਸਿਆਣਪਾਂ ਵਾਲੀਆਂ ਗੱਲਾਂ ਹੋਣ, ਪਰ ਜੇ ਹਿਰਦੇ ਵਿੱਚ ਵਾਹਿਗੁਰੂ ਦਾ ਨਾਮ ਨਹੀਂ, ਭਗਤ ਦੇ ਹਿਰਦੇ ਵਿੱਚ ਪ੍ਰਭੂ ਪ੍ਰਤੀ ਪ੍ਰੇਮ ਨਹੀਂ, ਤਾਂ ਸਭ ਕੁਝ ਕੂੜ ਹੈ, ਝੂਠ ਹੈ। ਜਿਨ੍ਹਾਂ ਨੇ ਪਰਮੇਸ਼ਵਰ 'ਤੇ, ਜਿਨ੍ਹਾਂ 'ਤੇ ਪਰਮੇਸ਼ਵਰ ਨੇ ਆਪਣੀ ਕਿਰਪਾ ਬਖਸ਼ਿਸ਼ ਕਰਕੇ ਨਾਮ ਧਨ ਬਖਸ਼ਿਸ਼ ਕਰ ਦਿੱਤਾ, ਰਹਿਮਤਾਂ ਬਖਸ਼ਿਸ਼ ਕਰ ਦਿੱਤੀਆਂ, ਉਹ ਲੋਕ ਅਤੇ ਪ੍ਰਲੋਕ ਵਿੱਚ ਸੁਹੇਲੇ ਹੋ ਜਾਂਦੇ ਨੇ, ਸਤਿਗੁਰੂ ਜੀ ਦੀ ਦਰਗਾਹ ਵਿੱਚ ਮਾਣ ਪਾਉਂਦੇ ਨੇ, ਅਤੇ ਸਦਾ ਹੀ ਇਹ ਅਰਦਾਸਾਂ ਕਰਦੇ ਨੇ ਕਿ ਵਾਹਿਗੁਰੂ ਤੇਰਾ ਨਾਮ, ਤੇਰਾ ਪਿਆਰ ਸਾਨੂੰ ਕਦੇ ਨਾ ਵਿਸਰੇ, ਕਦੇ ਨਾ ਭੁੱਲੇ, ਇਹੀ ਦਾਤ, ਇਹੀ ਬਖਸ਼ਿਸ਼ ਸਾਨੂੰ ਸਦੀਵ ਕਾਲ ਤੋਂ ਕਰਦੇ ਰਹਿਣਾ। ਸਤਿਗੁਰੂ ਜੀ ਕਿਰਪਾ ਕਰਨ, ਸਭਨਾਂ ਨੂੰ ਦਰੋਂ ਕਰੋ ਨਾਮ ਦਾਨ, ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਨ ਜੀ। ਆਓ ਪਿਆਰ ਸਹਿਤ ਹੁਣ ਅੰਮ੍ਰਿਤਮਈ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਨਾਲ ਆਪਾਂ ਜੁੜਨਾ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਸਮੂਹ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੌੜੀ ਸੁਖਮਨੀ ਮਹੱਲਾ।

ਭੋਗੀ ਧਿਆਈ ਧਿਆਈ ਭਗਤੈ ਸੁਖ ਪਾਇਆ ਨਾਨਕ ਤਿਸ ਗੁਰੂ ਕਾ ਕਿਨੈ ਅੰਤ ਨ ਪਾਇਆ ਜਾ ਕੀ ਲੀਲਾ ਕੀ ਮਿਤ ਨਾਹੀ ਸਗਲ ਦੇਵ ਹਾਰੇ ਵਗਾਹੀ ਪਿਤਾ ਕੇ ਜਨਮ ਕੇ ਜਾਣੇ ਭੂ ਸਗਲ ਪ੍ਰੋਹੀ ਆਪਣੇ ਸੂਤ ਸੁਮਤ ਗਿਆਨ ਧਿਆਨ ਜਿਨ ਦੇ ਜਿਨ ਦਾਸ ਨਾਮ ਧਿਆ ਵੈ ਸੀ ਤਿਉ ਗੁਣ ਮੈਂ ਜਾ ਕੋ ਪਰਮਾਏ ਜਨਮ ਮਰੈ ਫਿਰ ਆਵੈ ਜਾ ਊਚ ਨੀਚ ਤਿਸਕੇ ਸਥਾਨ ਜੈਸਾ ਜਿਨਾ ਵੈ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੇਖਰੇ ਖਰੰਗ ਨਾਨਾ ਬਿਦਗੀਨੋ ਵਿਸਥਾਰ ਨਸੀ ਏਕ ਅੰਕਾਰ ਨਾਨਾ ਚਲ ਕਰੇ ਕਿਨਵਾਹੇ ਪੂਰੇ ਪੂਰਨ ਸਬੂਰੇ ਪੂਰਨ ਸਬਟਾਏ ਨਾਨਾ ਵਿਦ ਕਰਬੰਤ ਬਣਾਈ ਆਪਣੀ ਕੀਮਤ ਆਪੇ ਪਾਈ ਸਭ ਘਟ ਦਿਸਕੇ ਸਭ ਦਿਸਕੇ ਠਾਉ ਜਪ ਜਪ ਜੀਵੈ ਨਾਨਕ ਕਰਨਾਉ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਸਿਮਰਤ ਬੇਦ ਪੁਰਾਣ ਨਾਮ ਕੇ ਧਾਰੇ ਸੁਨ ਗਿਆਨ ਧਿਆਨ ਨਾਮ ਕੇ ਧਾਰੇ ਆਗਾਸ ਪਾਤਾਲ ਨਾਮ ਕੇ ਧਾਰੇ ਸਗਲਾ ਕਾਰ ਨਾਮ ਕੇ ਧਾਰੇ ਪੁਰੀਆ ਸਭ ਭਵਨ ਨਾਮ ਕੈ ਸੰਗੁਦਰੇ ਸੁਨ ਸ੍ਰਵਨ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੀ ਪਦ ਮੈਂ ਸੋ ਜਨਗਤ ਪਾਏ ਰੂਪ ਸਤ ਜਾ ਕਰ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾ ਕੀ ਬਾਣੀ ਸਤਿਗੁਰੂ ਸਮਾਇ ਸਮਾਨੀ ਸਤ ਕਰਮ ਜਾ ਕੀ ਰਚਨਾ ਸਤ ਮੂਲ ਸਤ ਸਤ ਉਤਪਤ ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੇ ਸਫਲੀ ਸਤਨਾਮ ਪ੍ਰਭ ਕਾ ਸੁਖਦਾਈ ਵਿਸਵਾ ਸਤਨਾਮ ਨੂੰ ਗੁਰ ਤੇ ਪਾਈ ਸਤ ਬਚਨ ਸਾਧੂ ਉਪਦੇਸ਼ ਸਤ ਤੇ ਜਨ ਜਾ ਕਹਿ ਪਰਵੇ ਸਤ ਮਿਰਤ ਪੂਜਿਆ ਜੇ ਕੋਈ ਨਾਮ ਜਬਰਤਾ ਕੀ ਗਤ ਹੋਏ ਆਪ ਸਤ ਕੀਆ ਸਭ ਸਤੂ ਆਪੇ ਜਾਣੇ ਆਪਣੀ ਮਿਤ ਗਤ ਜਿਸ ਕੀ ਸਿਰਸੋ ਕਰਨੇ ਹਾਰ ਅਵਰਨ ਬੂਜ ਕਰਤ ਵਿਚਾਰ ਕਰਤੇ ਕੀ ਮਿਥ ਨਾ ਜਾਣੇ ਕੀਆ ਨਾਨਕ ਜੋ ਭਾਵੈ ਸੋਈ ਵਰਤੀ ਸੋ ਵਰਤੀਆ ਬਿਸਮਨ ਬਿਸਮ ਭੈ ਬਿਸਮਾਤ ਜਿਨ ਬੁਝਿਆ ਤਿਸਾਇਆ ਸਵਾਤ ਪ੍ਰਭ ਕੈ ਰੰਗ ਰਾਜ ਰਹੀ ਗੁਰ ਕੈ ਬਚਨ ਪਦਾਰਥ ਲਹੇ ਵਿਦਾਤੀ ਦੁਖ ਘਟ ਨਾਰ ਜਾ ਕੇ ਸੰਗ ਤਰੈ ਸੰਸਾਰ ਜਨ ਕਾ ਸੇਵਕ ਸੋ ਵਡਭਾਗੀ ਜਨ ਕੈ ਸੰਗ ਏਕ ਲਿਵ ਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰ ਪ੍ਰਸਾਦ ਨਾਨਕ ਫਲ ਪਾਵੈ ਸਲੋਕ ਆਦ ਸਚ ਜੁਗਾਦ ਸਚ ਹੈ ਭੇ ਸਚ ਨਾਨਕ ਹੋਸੀ ਭੇ ਸਚ ਅਸ਼ਟਵਦੀ ਚਰਨ ਸਤ ਸਤ ਪਰਸਨਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਭੇਖਨਹਾਰ ਨਾਮ ਸਤ ਸਤਿਆਵਨਹਾਰ ਆਪ ਸਤ ਸਤ ਸਵਧਾਰੀ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭਕਤਾ ਸੁਰਤ ਸਤ ਸਤ ਜਿਸ ਸੁਣਤਾ ਪੁਜਨ ਹਾਰ ਗੁਰ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਜਿਨ ਸਤ ਸਰੂਪ ਰਿਤੈ ਜਿਨ ਮਾਨਿਆ ਕਰਨ ਕਰਾਵਨ ਤਿਨ ਮੂਲ ਪਛਾਣਿਆ ਜਾ ਹਿਰਦੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਭੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਹੀ ਸਮਾਨਾ ਬਸਤ ਮਾਹੀ ਲਈ ਬਸਤ ਗਡਾਈ ਤਾ ਕੋ ਪਿੰਨਾ ਕਹਿਣਾ ਜਾਏ ਬੁਝੈ ਬੁਝ ਨਾਰ ਵਵੇਕ ਨਾਰਾਇਣ ਮਿਲ ਨਾਨਕੇ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ ਠਾਕੁਰ ਕੋ ਸੇਵਕ ਜਾਣੈ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ ਸੇਵਕ ਕੋ ਪ੍ਰਭ ਪਾਲਣ ਹਾਰਾ ਸੇਵਕ ਕੀ ਰਾਖੈ ਨਿਰੰਕਾਰਾ ਸੋ ਸੇਵਕ ਜਿਸ ਦਇਆ ਪ੍ਰਭ ਧਾਰੈ ਨਾਨਕ ਸੋ ਸੇਵਕ ਸਾਧ ਸਾਧ ਸੰਭਾਰੈ ਆਪਣੇ ਜਨ ਕਾ ਪਰਦਾ ਢਾਕੈ ਆਪਣੇ ਸੇਵਕ ਕੀ ਸਰ ਪਰ ਰਾਖੈ ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੀ ਆਪਤ ਰਾਖੈ ਤਾਂ ਕੀ ਗਤ ਮਿਤ ਕੋਈ ਨਾ ਲਾਖੈ ਪ੍ਰਭ ਕੇ ਸੇਵਕ ਕੋ ਨਾ ਪਹੁੰਚੈ ਪ੍ਰਭ ਕੇ ਸੇਵਕ ਉਚੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਾ ਤਿਸ ਪ੍ਰਗਟਾਇਆ ਨਿੱਕੀ ਕੀਰੀ ਮੈਂ ਕਲ ਰਾਖੈ ਭਸਮ ਕਰੈ ਲਸਕਰ ਕੂਟ ਲਾਖੈ ਜਿਸ ਕਾ ਸਾਸ ਨ ਕੱਟ ਤਾਪ ਤਾਕੂ ਰਾਖਤ ਦੇ ਕਰ ਹਾਥ ਮਾਨਸ ਜਤਨ ਕਰਤ ਬਹੁ ਭਾਤ ਤਿਸਕੇ ਕਰਤ ਫਿਰਤੇ ਜਾਤ ਮਾਰਨ ਰਾਖੇ ਅਵਰ ਨ ਕੋਈ ਸਰਬ ਜੀਆ ਕਾ ਰਾਖਾ ਸੋਏ ਤਾਹੀ ਸੋਚ ਕਰੈ ਰੇ ਪ੍ਰਾਣੀ ਜਪ ਨਾਨਕ ਪ੍ਰਬਲਕ ਵਿਡਾਣੀ ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਮਨ ਤਨ ਤ੍ਰਪੀਐ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕਿਛ ਅਵਰ ਨਾਹੀ ਦ੍ਰਿਸ਼ਟਾਇਆ ਨਾਮੋ ਧਨ ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਕਰ ਨਾਮ ਕਰ ਸੰਗ ਨਾਮ ਰਜੋ ਜੰਤਰ ਬਤਾਨੀ ਮੰਤਰ ਨਾਮ ਸੁਮਾਨੇ
उठत बैठत सोवत नाम कहो नानक जन के शुभ काम बोलो जे बात नरात प्रभ अपने जन की नीतात करे भगता तुम कह चाहे प्रभ अपने सो रह समाये जो आओ सो जाने प्रभ अपने का हुक्म पहचाने तिसकी महिमा कौन बखानू तिसका गुण कहे न जानो आठ पैर प्रभ सह हजूरे कहो नानु सी जन पूरे मन मेरे तिन की उठ ले मन तने अपने तिन जन दे जिन जने अपना प्रभु पछाता सोजन सर्व दुखा दाता तिसकी शरण सर्व सुख पावै तिस कै दर सौ पाव मिटावै अवर सियान

ਆਪਹਿ ਕੌਤ ਕਰੈ ਅੰਧ ਚੂਜ, ਆਪਹਿ ਰਸ ਭੋਗਨ ਨਿਰਯੋਗ, ਜਿਸ ਭਾਵੈ ਤਿਸ ਆਪਣਾ ਇਲਾਵੈ, ਜਿਸ ਭਾਵੈ ਤਿਸ ਖੇਲ ਖੇਲਾਵੈ, ਬੇਸ਼ੁਮਾਰ ਅਥਾਹ ਅਗਣਤ ਅਤੁਲੈ, ਜਿਉਂ

ਨਾਨਕੇ ਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾਰ ਅਸ਼ਟਪਦੀ ਆਪ ਕਥੈ ਆਪ ਸੁਣਨੇ ਹਾਰ ਆਪ ਹੈ ਕਾ ਵਿਸਥਾਰ ਜਾਂ ਇਸ ਭਾਵੈ ਤਾਂ ਸ੍ਰਿਸ਼ਟ ਉਪਾਏ ਆਪਣੇ ਭਾਣੇ ਲਏ ਸਮਾਏ ਤੁਮ ਤੇ ਭਿੰਨ ਨਹੀਂ ਕਿਛ ਹੋਏ ਆਪਣ ਸੂਤ ਸਭ ਜਗਤ ਪਰੋਏ ਜਾਕੋ ਪ੍ਰਭ ਜੀਵਾ ਬੁਝਾਏ ਸਚ ਨਾਮ ਸੋਈ ਜਿਨ ਪਾਏ ਸੋ ਸਮਦਰਸੀ ਤਤ ਕਾ ਬੀਤਾ ਨਾਨਕ ਸਗਲ ਸ੍ਰਿਸ਼ਟ ਕਾ ਜੀਤਾ ਜੀ ਜੰਤਰ ਸਭ ਤਾ ਕਹਿ ਹਾਥ ਦੀਨ ਦਿਆਲ ਅਨਾਥ ਕੋ ਨਾਥ ਜਿਸ ਰਾਖੈ ਤਿਸ ਕੋਇ ਨ ਮਾਰੈ ਸੋ ਮੂਆ ਜਿਸ ਮਨੋ ਵਿਸਾਰੈ ਤਿਸ ਤਜਬਰ ਕਹਾ ਕੋ ਜਾਏ ਸਭ ਸਿਰ ਏਕ ਨਿਰੰਜਨ ਰਾਏ ਜੀ ਕੀ ਜੁਗਤ ਜਾ ਕੇ ਸਭ ਹਾਥ ਅੰਤਰ ਬਾਹਰ ਜਾਨੋ ਸਾਥ ਗੁਣ ਨਿਦਾਨ ਬੇਅੰਤ ਅਪਾਰ ਨਾਨਕ ਦਾਸ ਦਾ ਬਲਿਆਰ ਪੂਰਨ ਪੂਰਹੇ ਦਿਆਲ ਸਭ ਉਪਰ ਉਵਤ ਕਿਰਪਾਲ ਆਪਣੇ ਕਰਤਵ ਜਾਣੇ ਆਪ ਅੰਤਰ ਜਾਮੀ ਰਹੋ ਵਿਆਪ ਪ੍ਰਤਪਾਲੈ ਜੀਅਨ ਬਹੁ ਭਾਤ ਜੋ ਜੋ ਰਚਿਓ ਸੁ ਤਿਸੈ ਤਿਆਤ ਜਿਸ ਭਾਵੈ ਤਿਸ ਲਏ ਮਿਲਾਏ ਭਗਤ ਕਰਹਿ ਹਰ ਕੇ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ ਇਕ ਜਾਣਿਆ ਜਨ ਲਾਗਾ ਹਰ ਇਕੈ ਨਾਏ ਤਿਸ ਕੀ ਆਸ ਨ ਬਿਰਤੀ ਜਾਏ ਸੇਵਕ ਕੋ ਸੇਵਾ ਬਣੇ ਆਈ ਹੁਕਮ ਬੂਝ ਪਰਮ ਪਦ ਪਾਈ ਇਸ ਤੇ ਉੱਪਰ ਨਹੀਂ ਵਿਚਾਰ ਜਾ ਕੈ ਮਨ ਵਸਿਆ ਨਿਰੰਕਾਰ ਬੰਧਨ ਤੋੜ ਭਈ ਨਿਰਵੈ ਅੰਦਿਨ ਪੂਜੈ ਗੁਰ ਕੇ ਪੈਰ ਇਹ ਲੋਕ ਸੁਖੀ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੈ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਓ ਪ੍ਰਭ ਪਰਮਾਨੰਦ ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇਕਾ ਕਰੋ ਉਧਾਰ ਅੰਮ੍ਰਿਤ ਬਚਨ ਹਰ ਕੇ ਗੁਣ ਗਾਓ ਪ੍ਰਾਣ ਤਰਨ ਕਾ ਇਹ ਸੁਹਾਉ ਆਠ ਪੈਰ ਪ੍ਰਭ ਇੱਕ ਹਨੇਰਾ ਮਿੱਟੇ ਗਿਆਨ ਬਿਨਸੈ ਅੰਧੇਰਾ ਸੁਨੁ ਉਪਦੇਸ਼ ਹਿਰਦੈ ਬਸਾਵੋ ਮਨ ਇੱਛੇ ਨਾਨਕ ਫਲ ਪਾਵੋ ਹਲਤ ਪਲਤ ਦੋਏ

ਪਾਤਸ਼ਾਹ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਅਸ਼ਟਪਦੀ ਸੰਤ ਸੰਗੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮਿਠਾ ਸਗਲ ਸਮੱਗਰੀ ਇੱਕ ਘਟ ਮਾਹੇ ਅਨਿਕ ਰੰਗ ਨਾਨਾ ਦ੍ਰਿਸ਼ਟਾਹੇ ਨਾਉ ਨਿਤ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸਰਾਮ ਸੁਨ ਸਮਾਦ ਅਨਹਤ ਤੈਨਾਤ ਕਹਿ ਨਾ ਜਾਈ ਚਰਜ ਵਿਸਮਾਦ ਤਿਨ ਦੇਖਿਆ ਜਿਸਾਬ ਦਿਖਾਏ ਨਾਨਕ ਤਿਜਨ ਸੋ ਜੀ ਪਾਏ ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਿਹਾ ਭਗਵੰਤ ਧਰਨ ਮਾਹੇ ਆਕਾਸ਼ ਪਿਆਰ ਸਰਬ ਲੋਕ ਪੂਰਨ ਪ੍ਰਤਪਾਲ ਬੰਦ ਤਿਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ ਪੌਣ ਪਾਣੀ ਬੈਸੰਤਰ ਮਾਹੇ ਚਾਰ ਕੁੰਟ ਦੈ ਦਿਸੇ ਸਮਾਹੇ ਤਿਸ ਤੇ ਭਿੰਨ ਨਹੀਂ ਕੋਠਾਉ ਗੁਰਪ੍ਰਸਾਦ ਨਾਨਕ ਸੁਖ ਪਾਉ ਵੇਦ ਪ੍ਰਣ ਸਿਮਰਤ ਮੈਂ ਦੇਖ ਸਸੀ ਅਰਸੂਰ ਨਖੇਤਰ ਮੈਂ ਏਕ ਬਾਣੀ ਪ੍ਰਭ ਕੀ ਸਭ ਕੋ ਬੋਲੈ ਆਪ ਡੋਲ ਨ ਕਬਹੂ ਡੋਲੈ ਸਰਬ ਕਲਾ ਕਰ ਖੇਲੈ ਖੇਲ ਮੋਲ ਨਾ ਪਾਈਐ ਗੁਨਾ ਅਮੋਲ ਸਰਬ ਜੋਤ ਮੈਂ ਜਾ ਕੀ ਜੋਤ ਧਾਰਿਓ ਸਵਾਮੀ ਓਤ ਪੋਤ ਗੁਰਪ੍ਰਸਾਦ ਭਰਮ ਕਾ ਨਾਸ ਨਾਨਕ ਤਿਨ ਮੈਂ ਇਹੋ ਵਿਸ਼ਵਾਸ ਸੰਤ ਜਨਾ ਕਾ ਭਿੱਖ

ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਿਰਿੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ। ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੇ ਨਾਦ ਬਿਨੋਦ ਕੂੜ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੇ ਘਾੜਤ ਘੜੀਐ ਬਹੁਤ ਅਨੂਪ ਤਾਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੈ ਪਿਛੈ ਪਛੋਤਾਏ ਤਿੱਥੇ ਘੜੀਐ ਸੁਰਤ ਮਤ ਮਨ ਬੁੱਧ ਤਿੱਥੇ ਘੜੀਐ ਸੁਰਾਂ ਸਿੱਧਾਂ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥੇ ਹੋਰ ਨਾ ਕੋਈ ਹੋਰ ਤਿੱਥੇ ਜੋਧ ਮਹਾਂਬਲ ਸੂਰ ਤਿੰਨ ਮੈਂ ਰਾਮ ਰਹਿਆ ਭਰਪੂਰ ਤਿੱਥੇ ਸੀਤੋ ਸੀਤਾ ਮਹਿਮਾ ਮਾਹੇ ਤਾਂ ਕੇ ਰੂਪ ਨਾ ਕਥਨੇ ਜਾਹੇ ਨਾ ਉਹ ਮਰੈ ਨਾ ਠਾਕੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ ਤਿੱਥੇ ਭਗਤ ਵਸੈ ਕੇਲੋ ਕਰੈ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੇ ਖੰਡ ਮੰਡਲ ਵਰ ਭੰਡ ਜੇ ਕੋ ਕਥਾ ਤਾਂ ਅੰਤ ਨਾ ਅੰਤ ਤਿੱਥੇ ਲੋ ਲੋ ਆਕਾਰ ਜੀਵ ਜੀਵ ਹੁਕਮ ਤਿਵੈ ਤਿਵਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰਜ ਸੁਨਿਆਰ ਅਹਰਣ ਮਤ ਵੇਦ ਹਥਿਆਰ ਭਉ ਖਲਾ ਅਗਨ ਤਪ ਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕਉ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ। ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਏ ਦਾਈ ਦਾਇਆ ਖਿਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇ

ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਿਗੁਰੂ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤੁਆ ਪ੍ਰਸਾਦ। ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹੇ, ਰੂਪ ਰੰਗ ਅਰ ਰੇਖ ਭੇਖ ਕੂ ਕਹਿ ਨਾ ਸਕਤ ਕਿਹੇ। ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਿਹੀ। ਜੈ ਕੋਟ ਇੰਦ੍ਰ ਇੰਦ੍ਰਾਣ ਸਾਹੁ ਸਾਹਾਣ ਗਣਿ। ਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਾਨ ਤ੍ਰਿਣ ਕਹਿਤ। ਤੁਆ ਸਰਬਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਭੁਜੰਗ ਪ੍ਰਯਾਤ ਛੰਦ। ਨਮਸਤਵੰ ਅਕਾਲੇ, ਨਮਸਤਵੰ ਕ੍ਰਿਪਾਲੇ, ਨਮਸਤੰ ਅਰੂਪੇ, ਨਮਸਤੰ ਅਨੂਪੇ, ਨਮਸਤੰ ਅਭੇਖੇ, ਨਮਸਤੰ ਅਲੇਖੇ, ਨਮਸਤੰ ਅਕਾਏ, ਨਮਸਤੰ ਅਜਾਏ, ਨਮਸਤੰ ਅਗੰਜੇ, ਨਮਸਤੰ ਅਪੰਜੇ, ਨਮਸਤੰ ਅਨਾਮੇ, ਨਮਸਤੰ ਅਠਾਮੇ, ਨਮਸਤੰ ਅਕਰਮੰ, ਨਮਸਤੰ ਅਕਰਮੰ, ਨਮਸਤੰ ਅਨਾਮੰ, ਨਮਸਤੰ ਅਤਹਮੰ, ਨਮਸਤੰ ਅਜੀਤੇ, ਨਮਸਤੰ ਅਪੀਤੇ, ਨਮਸਤੰ ਅਬਾਹੇ, ਨਮਸਤੰ ਅਟਾਹੇ, ਨਮਸਤੰ ਅਨੀਲੇ, ਨਮਸਤੰ ਅਨਾਦੇ, ਨਮਸਤੰ ਅਸ਼ੇਦੇ, ਨਮਸਤੰ ਅਗਾਦੇ, ਨਮਸਤੰ ਅਗੰਜੇ, ਨਮਸਤੰ ਅਪੰਜੇ, ਨਮਸਤੰ ਉਦਾਰੇ, ਨਮਸਤੰ ਅਪਾਰੇ, ਨਮਸਤੰ ਸੋ ਏਕੈ, ਨਮਸਤੰ ਅਨੇਕੈ, ਨਮਸਤੰ ਅਭੂਤੇ, ਨਮਸਤੰ ਅਜੂਪੇ, ਨਮਸਤੰ ਨਿਰਕਰਮੇ, ਨਮਸਤੰ ਨਿਰਪਰਮੇ, ਨਮਸਤੰ ਨਿਰਦੇਸੇ, ਨਮਸਤੰ ਨਿਰਭੇਸੇ, ਨਮਸਤੰ ਨਿਰਨਾਮੇ, ਨਮਸਤੰ ਨਿਰਕਾਮੇ, ਨਮਸਤੰ ਨਿਰਤਾਤੇ, ਨਮਸਤੰ ਨਿਰਕਾਤੇ, ਨਮਸਤੰ ਨਿਰਤੁਤੇ, ਨਮਸਤੰ ਅਭੂਤੇ, ਨਮਸਤੰ ਅਲੋਕੇ, ਨਮਸਤੰ ਅਸੋਕੇ, ਨਮਸਤੰ ਨਿਰਤਾਪੇ, ਨਮਸਤੰ ਅਥਾਪੇ, ਨਮਸਤੰ ਤਿਰਮਾਨੇ, ਨਮਸਤੰ ਨਿਧਾਨੇ, ਨਮਸਤੰ ਆਗਾਹੇ, ਨਮਸਤੰ ਅਬਾਹੇ, ਨਮਸਤੰ ਤਿਰਵਰਗੇ, ਨਮਸਤੰ ਅਸਰਗੇ, ਨਮਸਤੰ ਪ੍ਰਭੋਗੇ, ਨਮਸਤੰ ਸਜੋਗੇ, ਨਮਸਤੰ ਅਰੰਗੇ, ਨਮਸਤੰ ਅਭੰਗੇ, ਨਮਸਤੰ ਅਗਮੇ, ਨਮਸਤਸਤਰਮੇ, ਨਮਸਤੰ ਜਲਾਸਰੇ, ਨਮਸਤੰ ਨਿਰਾਸਰੇ, ਨਮਸਤੰ ਅਜਾਤੇ।

नमस्तं अपाते नमस्तं अमजबे नमस्तस्त अजबे अदेसं अदेसे नमस्तं अपेसे नमस्तं नृतहमे नमस्तं निर्वामे नमो सर्वकाले नमो सर्वदयाले नमो सर्वरूपे नमो सर्वभूपे नमो सर्वखापे नमो सर्वथापे नमो सर्वकाले नमो सर्वपाले नमस्तस्त देव नमस्तं अपेवे नमस्तं अजनमे नमस्तं सुबनमे नमो सर्वगौने नमो सर्वपौने नमो सर्वरंगे नमो सर्वपंगे नमो कालकाले नमस्तस्त दयाले नमस्तं अपर्णे नमस्तं अमरणे नमस्तं जरारं नमस्तं कृतारं नमो सर्वतंदे नमो सत अबंदे नमस्तं निरसाके नमस्तं निर्वाके नमस्तं रहीमे नमस्तं करीमे नमस्तं अनंते नमस्तं महंते नमस्तस्त रागे नमस्तं सुहागे नमो सर्वसोखं नमो सर्वपोखं नमो सर्वकर्ता नमो सर्वहर्ता नमो जोग जोगे नमो भोग भोगे नमो सर्वदयाले नमो सर्वपाले चाचरी शांतत्वा प्रसाद अरूप है अनूप है अजू है अपू है अलेख है अपेख है अनाम है अकाम है अते है अपे है अजित है अभीत है त्रिमान है निधान है त्रिवर्ग है असर्ग है अनिल है अनाद है अजय है अजाग है अजन्म है अवर्ण है अपूत है अपर्ण है अगंज है अपंज है अजूज है अचंज है अमीक है रफीक है अतंध है अबंध है निर्बूज है असूज है अकाल है अजाल है अल्लाह है अजा है अनंत है महंत है अलीक है नृसरीक है निर्लंब है असंभ है अगम है अजम है अभूत है अशूत है अलोक है अशोक है अकर्म है अपर्म है अजीत है अभीत है अबा है अगा है अमान है निधान है अनेक है फिर एक है भुजंग प्रयात छंद नमो सर्वमाने समस्ति निधाने नमो देव देवे अपेखी अपेवे नमो काल काले नमो सर्वपाले नमो सर्वगौणे नमो सर्वपहौणे अनंगी अनाथे नरसंगी प्रमाथे नमो पान पाने नमो मान माने नमो चंद्र चंद्रे नमो पान पाने नमो गीत गीते नमो तान ताने नमो नृत नृते नमो नाद नादे नमो पान पाने नमो बाद बादे अनंगी अनामे त्रिपंगी त्रिकामे अनंगी अनामे समस्ति स्वरूपे प्रपंगी प्रमाथे समस्ति बेबूते कलंकं बिना ने कलंकी स्वरूपे नमो राज रजवेश्वरं परम रूपे नमो जोग जोगवेश्वरं परम सिद्धे नमो राज रजवेश्वरं परम वृद्धे नमो शास्त्र पाणे नमो अस्त्र माणे नमो परम ज्ञाता नमो लोक माता अपेखी अपरमे अभोगी अभुगते नमो जोग जोगवेश्वरं परम जुगते नमो नित नारायणे क्रूर कर्मे नमो प्रेत अप्रेत देवे सुतर्मे नमो रोग हर्ता नमो राग रूपे नमो साहं नमो भूप भूपे नमो दान दाने नमो मान माने नमो रोग रोगे नमस्तं स्नानं नमो मंत्र मंत्रं नमो जंत्र जंत्रं नमो इष्ट इष्टे नमो तंत्र तंत्रं सदा सच्चिदानंद सर्वं प्रणासी अनूपे आरूपे समस्तुल निवासी सदा सिद्धदा बोधदा बिरद करता अदो उर्द अर्धं अगं ओग हर्ता परं परम परमेश्वरं प्रोषपालं सदा सर्वदा सिद्धदाता दयालं अशेदी अपहेदी अनामं अकामं समस्तो पराजी समस्तास्ततहमं तेरा जोर चाचरी छंद जले हैं थले हैं अपहित हैं अपे हैं प्रभु हैं अजू हैं आदेश हैं अपेश हैं भुजंग प्रयात छंद अगादे आबादे आनंदी स्वरूपे नमो सर्वमाने समस्ति निधाने नमस्तवं निरनाथे नमस्तवं प्रमाथे नमस्तवं अगंजे नमस्तवं अपंजे नमस्तवं अकाले नमस्तवं अपाले नमो सर्वदेशे नमो सर्वपेशे नमो राज राजे नमो साज साजे नमो साह साहे नमो माह माहे नमो गीत गीते नमो प्रीत परीते नमो रोख रोखे नमो शोक शोके नमो सर्वरोगे नमो सर्वभोगे नमो सर्वजीतं नमो सर्वपीतं नमो सर्वगयानं नमो परमकानं नमो सर्वमंत्रं नमो सर्वजंत्रं नमो सर्वदृशं नमो सर्वकृशं नमो सर्वरंगे त्रिपंगी अनंगे नमो जीव जीवं नमो बीज बीजे अखिजे अभिजे समस्तं प्रसिजे कृपालं स्वरूपे कुकर्मं प्रणासी सदा सर्वदा हृदय सिद्धं निवासी चरपट शांत्वा प्रसाद अमृत कर्मे अमृत धर्मे अखल जोगे अचल भोगे अचल राजे अटल साजे अखल तर्मं अलख कर्मं
सर्वं दाता सर्वं ज्ञाता सर्वं पाने सर्वं माने सर्वं प्राणंग सर्वं प्राणंग सर्वं भुगता सर्वं जीवता सर्वं देवं सर्वं पेवं सर्वं काले सर्वं पाले रुआल शांत त्वा प्रसाद आद रूप अनाद मूर्त अजोन पुरख अपार सर्वमान त्रिमान देव अपेव आद उदार सर्व पालक सर्व कालक सर्व को पुन काल यत्र तत्र विराज हे अवतूत रूप रिशाल नाम ठाम न जात जाकर रूप रंग न रेख आद पुरख उदार मूर्त अजोन आद असेख देश और न पेश जाकर रूप रेख न राग यत्र तत्र दिशा विशा होय फैल्यो अनुराग नाम काम बहीन पेकत ताम हूँ नह जाहे सर्व मान सर्वत्र मान सदैव मानत ताहे एक मूर्त अनेक दर्शन कीन रूप अनेक खेल खेल अखेल खेलन अंत को फिर एक देव पेव न जानहि जिह वेद और कतेव रूप रंग न जात पात सो जानहि केह जेब तात मात न जात जाकर जन्म मरण बहीन चक्र बकर फिर चतुर चक मानहि पुर तीन लोक चौदह के बिखै जग जाप ही जिह जाप आद देव अनाद मूरत थाप्यो सबै जिह थाप परम रूप पुनीत मूरत पूर्ण पुरख अपार सर्व विश्व रच्यो स्वयं भव गणन पंजन हार कालहीन कला संयुक्त अकाल पुरख आदेश धर्म धाम सो परम रहत अभूत अलख अपेश अंग राग नारंग जाकै जात पात ना नाम गर्भ गंजन दोष्ट भंजन मुकत दायक काम आप रूप अमीप अन उसतत एक पुरख अवतूत गर्भ गंजन सर्व भंजन आद रूप असूत अंगहीन अपंग अनात्म एक पुरख अपार सर्व लायक सर्व कायक सर्व को प्रतपार सर्व गंता सर्व हंता सर्व ते अनपेख सर्व शास्त्र न जानहि जिहि रूप रंग अर रेख परम वेद पुराण जा कह नेत भक्त नेत कोट सिमरत पुराण शास्त्र न आवहि वह चित मधुभार छंद त्वा प्रसाद गुण गण उदार महिमा अपार आसन अपंग उपमा अनंग अनपौ प्रकाश निस दिन अनास आजान बाहु साहान साहौ राजान राज पानान पहन देवान देव उपमा महान इंद्रान इंद्र बालान बाल रंकान रंक कालान काल अनपूत अंग आपा अपहंग गतमित अपार गुणगन उदार मुनगन प्रणाम निरपय निकाम अतदूत प्रचंड मित गत आखंड आलस्य कर्म अदृश्य धर्म सर्वा प्रणाढ़ अंडंड बाढ़ चाचरी छंद त्वा प्रसाद गोबिंदे मुकंदे उदारे अपारे हरियं करियं निरनामे अकामे कुजंग प्रयात छंद चत्र चक्र कर्ता चत्र चक्र हर्ता चत्र चक्र दाने चत्र चक्र जाने चत्र चक्र वर्ती चत्र चक्र परती चत्र चक्र पाले चत्र चक्र काले चत्र चक्र पासे चत्र चक्र वासे चत्र चक्र माने चत्र चक्र दाने जाचरी छंद न सत्र न मित्र न परमंग न पित्र न कर्मंग न काये अजन्मंग अजाय न चित्र न मित्र परे है पवित्र प्रथिसय आदिशय अदृश्य अकृश्य भगवती छंद त्व प्रसाद कथते किया शेज देसै किया भिज पिसै किया गंज कर्म किया भंज परम किया भिज लोक किया दित सुक किया अवतूत वर्ण के बेपूत करण के राजंग प्रभा है के धर्मंग तुजा है के आशोक वर्ण के सर्वा आवरण के जगतंग कृति है के शत्रंग क्षत्रिय है के ब्रह्मंग स्वरूप के अनुपाओ अनूप है के आद अदेव है के आप अपेव है के चित्रंग बहिने के एक अधीन के रोजी रजा कह रहीमे रेहा कह के पाक व्यैब है के गैबुल गैब है के अपबुल गुना है के साहन साह है के कारण कुनिंद है के रोजी दहेंद है के राजक रहीम है के कर्मंग करीम है के सर्वंग कली है के सर्वंग दली है के सर्वत्र मान्य है के सर्वत्र दान्य है के सर्वत्र गौण्य है के सर्वत्र पौण्य है के सर्वत्र देशाय के सर्वत्र पेशाय के सर्वत्र राजाय के सर्वत्र साजाय के सर्वत्र दीनय के सर्वत्र लीनय के सर्वत्र जाहु के सर्वत्र पाहु
ਕੇ ਸਰਬਤਰ ਦੇਸਾ ਹੈ, ਕੇ ਸਰਬਤਰ ਭੇਸਾ ਹੈ, ਕੇ ਸਰਬਤਰ ਕਾਲਾ ਹੈ, ਕੇ ਸਰਬਤਰ ਪਾਲਾ ਹੈ, ਕੇ ਸਰਬਤਰ ਹੰਤਾ, ਕੇ ਸਰਬਤਰ ਗੰਤਾ, ਕੇ ਸਰਬਤਰ ਭੇਖੀ, ਕੇ ਸਰਬਤਰ ਭੇਖੀ, ਕੇ ਸਰਬਤਰ ਕਾਜ ਹੈ, ਕੇ ਸਰਬਤਰ ਰਾਜ ਹੈ, ਕੇ ਸਰਬਤਰ ਸੁਖ ਹੈ, ਕੇ ਸਰਬਤਰ ਪੋਖ ਹੈ, ਕੇ ਸਰਬਤਰ ਤ੍ਰਾਣ ਹੈ, ਕੇ ਸਰਬਤਰ ਪ੍ਰਾਣ ਹੈ, ਕੇ ਸਰਬਤਰ ਦੇਸਾ ਹੈ, ਕੇ ਸਰਬਤਰ ਭੇਸਾ ਹੈ, ਕੇ ਸਰਬਤਰ ਮਾਨ ਹੈ, ਸਦਾ ਵੰਗ ਪ੍ਰਧਾਨੀ ਹੈ, ਕੇ ਸਰਬਤਰ ਜਾਪੀ ਹੈ, ਕੇ ਸਰਬਤਰ ਥਾਪੀ ਹੈ, ਕੇ ਸਰਬਤਰ ਭਾਨਾ ਹੈ, ਕੇ ਸਰਬਤਰ ਮਾਨਾ ਹੈ, ਕੇ ਸਰਬਤਰ ਇੰਦਰ ਹੈ, ਕੇ ਸਰਬਤਰ ਚੰਦਰ ਹੈ, ਕੇ ਸਰਬੰ ਕਲੀਮੇ, ਕੇ ਪਰਮੰ ਫਹੀਮੇ, ਕੇ ਆਕਲ ਅਲਾਮੇ, ਕੇ ਸਾਹਿਬ ਕਲਾਮੇ, ਕੇ ਹੁਸਨ ਅਲ ਵਜੂ ਹੈ, ਤਮਾਮ ਉਲ ਰਜ਼ੂ ਹੈ, ਹਮੇ ਸੁਲ ਸਲਾਮੇ, ਸਲੀਖਤ ਮੁਦਾਮੇ, ਗਨੀਮਲ ਸਿਕਸਤਾ, ਗਰੀਬ ਉਲ ਪਰਸੁਤਾ, ਬੁਲੰਦ ਉਲ ਮਕਾਨਾ, ਜ਼ਮੀਨ ਅਲ ਜ਼ਮਾਨਾ, ਤਮੀਜ ਉਲ ਤਮਾਮੈ, ਰਜ਼ੂ ਅਲ ਨਿਧਾਨ, ਹਰੀਫ ਅਲ ਅਜੀਮੈ, ਰਜ਼ਾਇਕ ਯਕੀਨ, ਅਨੇਕ ਉਲ ਤਰੰਗ ਹੈ, ਅਪੇਦ ਹੈ, ਅਪੰਗ ਹੈ, ਅਜੀਜ ਉਲ ਨਿਵਾਜ ਹੈ, ਗਨੀਮਲ ਖਿਰਾਜ ਹੈ, ਨਿਰੁਕਤ ਸਰੂਪ ਹੈ, ਤ੍ਰਮੁਕਤ ਵਿਭੂਤ ਹੈ, ਪ੍ਰਭੁਗਤ ਪ੍ਰਭਾ ਹੈ, ਸੁਜੁਗਤ ਸੁਦਾ ਹੈ, ਸਦੈਵੰਗ ਸਰੂਪ ਹੈ, ਅਪੇਦੀ ਅਨੂਪ ਹੈ, ਸਮਸਤ ਉਪਰ ਰਾਜ ਹੈ, ਸਦਾ ਸਰਬ ਸਾਜ ਹੈ, ਸਮਸਤ ਸਲਾਮ ਹੈ, ਸਦੈਵਲ ਅਕਾਮ ਹੈ, ਨਿਰਬਾਧ ਸਰੂਪ ਹੈ, ਅਗਾਧ ਹੈ, ਅਨੂਪ ਹੈ, ਓ ਅੰਗ ਆਦ ਰੂਪੇ, ਅਨਾਦ ਸਰੂਪੇ, ਅਨੰਗੀ ਅਨਾਮੇ, ਤ੍ਰਿਭੰਗੀ ਤ੍ਰਿਕਾਮੇ, ਤ੍ਰਿਭਰਗ ਤ੍ਰਿਬਾਧੇ, ਅਗੰਜੇ ਅਗਾਧੇ, ਸੁਭੰਗ ਸਰਬ ਭਾਗੇ, ਸੁਸਰਭਾ ਅਨੁਰਾਗੇ, ਤੇਰੇ ਭੁਗਤ ਸਰੂਪ ਹੈ, ਅਛਿਜ ਹੈ, ਅਛੂਤ ਹੈ, ਕੀ ਨਰਕੰ ਪ੍ਰਣਾਸ ਹੈ, ਪ੍ਰਿਥੀ ਉਲ ਪ੍ਰਵਾਸ ਹੈ, ਨਿਰੁਕਤ ਪ੍ਰਭਾ ਹੈ, ਸਦਾ ਵੰਗ ਸਦਾ ਹੈ, ਵਿਭੁਗਤ ਸਰੂਪ ਹੈ, ਪ੍ਰਜੁਗਤ ਅਨੂਪ ਹੈ, ਨਿਰੁਕਤ ਸਦਾ ਹੈ, ਵਿਭੁਗਤ ਪ੍ਰਭਾ ਹੈ, ਅਨੁਕਤ ਸਰੂਪ ਹੈ, ਪ੍ਰਜੁਗਤ ਅਨੂਪ ਹੈ, ਚਾਚਰੀ ਛੰਦ ਅਭੰਗ ਹੈ, ਅਨੰਗ ਹੈ, ਅਭੇਖ ਹੈ, ਅਲੇਖ ਹੈ, ਅਪਰਮ ਹੈ, ਅਕਰਮ ਹੈ, ਅਨਾਦ ਹੈ, ਜੁਗਾਦ ਹੈ, ਅਜੈ ਹੈ, ਅਭੈ ਹੈ, ਅਭੂਤ ਹੈ, ਅਤੂਤ ਹੈ, ਅਨਾਸ ਹੈ, ਉਦਾਸ ਹੈ, ਅਤੰਦ ਹੈ, ਅਬੰਧ ਹੈ, ਅਭਗਤ ਹੈ, ਵਿਰਕਤ ਹੈ, ਅਨਾਸ਼ ਹੈ, ਪ੍ਰਕਾਸ਼ ਹੈ, ਨਿਚਿੰਤ ਹੈ, ਸੁਨੈਂਤ ਹੈ, ਅਲੇਖ ਹੈ, ਅਦੇਖ ਹੈ, ਅਲੇਖ ਹੈ, ਅਭੇਖ ਹੈ, ਅਟਾਹ ਹੈ, ਅਗਾਹ ਹੈ, ਅਸੰਭ ਹੈ, ਅਗੰਭ ਹੈ, ਅਨੀਲ ਹੈ, ਅਨਾਦ ਹੈ, ਅਨਿਤ ਹੈ, ਸੁਨਿਤ ਹੈ, ਅਜਾਤ ਹੈ, ਅਜਾਦ ਹੈ, ਚਰਪਟ ਛੰਦ ਤੁਆ ਪ੍ਰਸਾਦ, ਸਰਬੰਹੰਤਾ, ਸਰਬੰਗੰਤਾ, ਸਰਬੰਖਿਆਤਾ, ਸਰਬੰਗਿਆਤਾ, ਸਰਬੰਹਰਤਾ, ਸਰਬੰਕਰਤਾ, ਸਰਬੰ ਪ੍ਰਾਣੰ, ਸਰਬੰ ਤ੍ਰਾਣੰ, ਸਰਬੰ ਕਰਮੰ, ਸਰਬੰ ਧਰਮੰ, ਸਰਬੰ ਜੁਗਤਾ, ਸਰਬੰ ਮੁਕਤਾ, ਰਸਾਵਲ ਛੰਦ ਤੁਆ ਪ੍ਰਸਾਦ, ਨਮੋ ਨਰਕ ਨਾਸੇ, ਸਦੈਵੰ ਪ੍ਰਕਾਸ਼ੇ, ਅਨੰਗੰ ਸਰੂਪੇ, ਅਭੰਗੰ ਬੇਭੂਤੇ, ਪ੍ਰਮਾਤਮ ਪ੍ਰਮਾਥੇ, ਸਦਾ ਸਰਬ ਸਾਥੇ, ਅਗਾਧ ਸਰੂਪੇ, ਨਿਰਬਾਧ ਵਿਭੂਤੇ, ਅਨੰਗੀ ਅਨਾਮੇ, ਤ੍ਰਿਭੰਗੀ ਦ੍ਰਿਕਾਮੇ, ਨਿਰਭੰਗੀ ਸਰੂਪੇ, ਸਰਬੰਗੀ ਅਨੂਪੇ, ਨਾ ਪੋਤਰੈ ਨਾ ਪੁੱਤਰੈ, ਨਾ ਸਤਰੈ ਨਾ ਮਿੱਤਰੈ, ਨਾ ਤਾਤੈ ਨਾ ਮਾਤੈ, ਨਾ ਜਾਤੈ ਨਾ ਪਾਤੈ, ਨਿਰਸਾਕੰ ਸਰੀਕ ਹੈ, ਆਮਿਤੋ ਆਮੀਕ ਹੈ, ਸਦੈਵੰ ਪ੍ਰਭਾ ਹੈ, ਅਜੈ ਹੈ, ਅਜਾ ਹੈ, ਭਗਵਤੀ ਛੰਦ ਤੁਆ ਪ੍ਰਸਾਦ, ਕਿ ਜ਼ਾਹਰ ਜ਼ਹੂਰ ਹੈ, ਕਿ ਹਾਜ਼ਰ ਹਜ਼ੂਰ ਹੈ, ਹਮੇਸ਼ ਉਲ ਸਲਾਮ ਹੈ, ਸਮਸਤ ਉਲ ਕਲਾਮ ਹੈ, ਕਿ ਸਾਹਿਬ ਦਿਮਾਗ ਹੈ, ਕਿ ਹੁਸਨਲ ਚਿਰਾਗ ਹੈ, ਕਿ ਕਾਮਲ ਕਰੀਮ ਹੈ, ਕਿ ਰਾਜਕ ਰਹੀਮ ਹੈ, ਕਿ ਰੋਜੀ ਦਹਿੰਦ ਹੈ, ਕਿ ਰਾਜਕ ਰਹਿੰਦ ਹੈ, ਕਰੀਮਲ ਕਮਾਲ ਹੈ, ਕਿ ਹੁਸਨਲ ਜਮਾਲ ਹੈ, ਗਨੀਮਲ ਖਿਰਾਜ ਹੈ, ਗਰੀਬੁਲ ਨਿਵਾਜ ਹੈ, ਹਰੀਫੁਲ ਸ਼ਿਕਨ ਹੈ, ਹਰਾਸੁਲ ਫਿਕਨ ਹੈ, ਕਲੰਕੰ ਪ੍ਰਣਾਸ ਹੈ, ਸਮਸਤੁਲ ਨਿਵਾਸ ਹੈ, ਅਗੰਜੁਲ ਗਨੀਮ ਹੈ, ਰਜ਼ਾਇਕ ਰਹੀਮ ਹੈ, ਸਮਸਤੁਲ ਜੁਬਾ ਹੈ, ਕਿ ਸਾਹਿਬ ਕੀ ਰਾਹ ਹੈ, ਕੀ ਨਰਕੰ ਪ੍ਰਣਾਸ ਹੈ, ਬਹਿਸਤੁਲ ਨਿਵਾਸ ਹੈ, ਕਿ ਸਰਬੁਲ ਗਵਨ ਹੈ, ਹਮੇਸੁਲ ਰਵਨ ਹੈ, ਤਮਾਮੁਲ ਤਮੀਜ ਹੈ, ਸਮਸਤੁਲ ਅਜੀਜ਼ ਹੈ, ਪਰੰਗ ਪਰਮ ਈਸ ਹੈ, ਸਮਸਤੁਲ ਅਦੀਸ ਹੈ, ਅਦੇਸੁਲ ਅਲੇਖ ਹੈ, ਹਮੇਸੁਲ ਅਪੇਖ ਹੈ, ਜ਼ਮੀਨਲ ਜ਼ਮਾ ਹੈ, ਅਮੀਕੁਲ ਇਮਾ ਹੈ, ਕਰੀਮਲ ਕਮਾਲ ਹੈ, ਕਿ ਜੁਰਤ ਜਮਾਲ ਹੈ, ਕਿ ਅਚਲੰਗ ਪ੍ਰਕਾਸ਼ ਹੈ, ਕਿ ਅਮਿਤੋ ਸੁਭਾਸ ਹੈ, ਕਿ ਅਜਬ ਸਰੂਪ ਹੈ, ਕਿ ਅਮਿਤੋ ਵਿਭੂਤ ਹੈ, ਕਿ ਅਮਿਤੋ ਪਸਾ ਹੈ, ਕਿ ਆਤਮ ਪ੍ਰਭਾ ਹੈ, ਕਿ ਅਚਲੰਗ ਅਨੰਗ ਹੈ, ਕਿ ਅਮਿਤੋ ਅਪੰਗ ਹੈ, ਮਧੂ ਭਾਰ ਛੰਦ ਤੁਆ ਪ੍ਰਸਾਦ, ਮੁਨ ਮਨ ਪ੍ਰਣਾਮ, ਗੁਣਗਨ ਮੁਦਾਮ, ਅਰਬਰ ਅਗੰਜ, ਹਰ ਨਰ ਪ੍ਰਪੰਜ, ਅਨੁਗਨ ਪ੍ਰਣਾਮ, ਮੁਨ ਮਨ ਸਲਾਮ, ਹਰ ਨਰ ਅਖੰਡ, ਬਰ ਨਰ ਅਮੰਡ, ਅਨੁਭਵ ਅਨਾਸ, ਮੁਨ ਮਨ ਪ੍ਰਕਾਸ਼, ਗੁਣਗਨ ਪ੍ਰਣਾਮ, ਜਲ ਥਲ ਮੁਦਾਮ, ਅਨ ਸ਼ੇਜ ਅੰਗ, ਆਸਨ ਅਪੰਗ, ਉਪਮਾ ਅਪਾਰ, ਗਤਮਿਤ ਉਦਾਰ, ਜਲ ਥਲ ਅਮੰਡ, ਦਿਸ ਵਿਸ ਅਪੰਡ, ਜਲ ਥਲ ਮਹੰਤ, ਦਿਸ ਵਿਸ ਬੇਅੰਤ, ਅਨੁਭਵ ਅਨਾਸ, ਧ੍ਰਿਤ ਧਰ ਤੁਰਾਸ, ਆਜਾਨ ਬਾਹੋ ਏਕੈ ਸਦਾ ਹੋ, ਓ ਅੰਕਾਰ ਆਦ, ਕਥਨੀ ਅਨਾਦ,
ਖਲਖੰਡ ਖਿਆਲ, ਗੁਰਬਰ ਅਕਾਲ, ਘਰ ਘਰ ਪ੍ਰਣਾਮ, ਚਿਤ ਚਰਨ ਨਾਮ, ਅਨਸ਼ੇ ਜਗਾਤ, ਆਜ ਜਿਨਾ ਬਾਤ, ਅਨ ਝੰਜ ਗਾਤ, ਅਨ ਰੰਜ ਬਾਤ, ਅਨ ਟੁੱਟ ਭੰਡਾਰ, ਅਨ ਠੱਠ ਅਪਾਰ, ਅਡੀਠ ਧਰਮ ਅਤ ਢੀਠ ਕਰਮ, ਅਣਬ੍ਰਣ ਅਨੰਤ ਦਾਤਾ ਮਹੰਤ, ਹਰ ਬੂਲ ਮਨਾ ਛੰਦ ਤੁਆ ਪ੍ਰਸਾਦ, ਕਰੁਣਾਲਹ ਅਰਕਾਲਹ ਹੈ, ਖਲਖੰਡਨ ਹੈ, ਮਹਿਮੰਡਨ ਹੈ, ਜਗਤੇਸ਼ਵਰ ਹੈ, ਪਰਮੇਸ਼ਵਰ ਹੈ, ਕਲ ਕਾਰਨ ਹੈ, ਸਰਬ ਉਭਾਰਨ ਹੈ, ਧ੍ਰਿਤ ਕੇ ਧਰਨ ਹੈ, ਜਗ ਕੇ ਕਰਨ ਹੈ, ਮਨ ਮਾਨੇ ਹੈ, ਜਗ ਜਾਨੇ ਹੈ, ਸਰਬੰਕਰ ਹੈ, ਸਰਬੰਕਾਰ ਹੈ, ਸਰਪਾਸ ਹੈ, ਸਰਬਨਾਸ ਹੈ, ਕਰੁਣਾ ਕਰ ਹੈ, ਬਿਸਵੰਬਰ ਹੈ, ਸਰਬੇਸ਼ਵਰ ਹੈ, ਜਗਤੇਸ਼ਵਰ ਹੈ, ਬ੍ਰਹਮੰਡਸ ਹੈ, ਖਲਖੰਡਸ ਹੈ, ਪਰ ਤੇ ਪਰ ਹੈ, ਕਰੁਣਾ ਕਰ ਹੈ, ਅਜਪਾ ਜਪ ਹੈ, ਅਥਪਾ ਥਪ ਹੈ, ਅਕ੍ਰਿਤਾ ਕ੍ਰਿਤ ਹੈ, ਅੰਮ੍ਰਿਤਾ ਮ੍ਰਿਤ ਹੈ, ਅੰਮ੍ਰਿਤਾਮ੍ਰਿਤ ਹੈ, ਕਰੁਣਾ ਕ੍ਰਿਤ ਹੈ, ਅਕ੍ਰਿਤਾ ਕ੍ਰਿਤ ਹੈ, ਧਰਣੀ ਕ੍ਰਿਤ ਹੈ, ਅਮਤੇਸ਼ਵਰ ਹੈ, ਪਰਮੇਸ਼ਵਰ ਹੈ, ਅਕ੍ਰਿਤਾ ਕ੍ਰਿਤ ਹੈ, ਅੰਮ੍ਰਿਤਾਮ੍ਰਿਤ ਹੈ, ਅਜਬਾ ਕ੍ਰਿਤ ਹੈ, ਅੰਮ੍ਰਿਤਾਮ੍ਰਿਤ ਹੈ, ਨਰ ਨਾਇਕ ਹੈ, ਖਲਕਾਇਕ ਹੈ, ਬਿਸਵੰਬਰ ਹੈ, ਕਰੁਣਾਲਹ ਹੈ, ਨ੍ਰਿਪ ਨਾਇਕ ਹੈ, ਸਰਬ ਪਾਇਕ ਹੈ, ਭਵ ਭੰਜਨ ਹੈ, ਆਰੇ ਗੰਜਨ ਹੈ, ਰਿਪ ਤਾਪਨ ਹੈ, ਜਪ ਜਾਪਨ ਹੈ, ਅਕਲੰਕ੍ਰਿਤ ਹੈ, ਸਰਬਾਕ੍ਰਿਤ ਹੈ, ਕਰਤਾ ਕਰ ਹੈ, ਹਰਤਾ ਹਰ ਹੈ, ਪਰਮਾਤਮ ਹੈ, ਸਰਬਾਤਮ ਹੈ, ਆਤਮ ਬਸ ਹੈ, ਜਸ ਕੇ ਜਸ ਹੈ, ਭੁਜੰਗ ਪ੍ਰਯਾਤ ਛੰਦ, ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ, ਨਮੋ ਰਾਜ ਰਾਜੇ, ਨਮੋ ਇੰਦਰ ਇੰਦਰੇ, ਨਮੋ ਅੰਧਕਾਰੇ, ਨਮੋ ਤੇਜ ਤੇਜੇ, ਨਮੋ ਬ੍ਰਿੰਦ ਬ੍ਰਿੰਦੇ, ਨਮੋ ਬੀਜ ਬੀਜੇ, ਨਮੋ ਰਾਜ ਸੰਗ ਤਮ ਸੰਗ ਸ਼ਾਂਤ ਰੂਪੇ, ਨਮੋ ਪਰਮ ਤਤੰਗ ਅਤੰਗ ਸਰੂਪੇ, ਨਮੋ ਜੋਗ ਜੋਗੇ, ਨਮੋ ਗਿਆਨ ਗਿਆਨੇ, ਨਮੋ ਮੰਤਰ ਮੰਤਰੇ, ਨਮੋ ਧਿਆਨ ਧਿਆਨੇ, ਨਮੋ ਯੁੱਧ ਯੁੱਧੇ, ਨਮੋ ਗਿਆਨ ਗਿਆਨੇ, ਨਮੋ ਭੋਜ ਭੋਜੇ, ਨਮੋ ਪਾਨ ਪਾਨੇ, ਨਮੋ ਕਲਹਿ ਕਰਤਾ, ਨਮੋ ਸ਼ਾਂਤ ਰੂਪੇ, ਨਮੋ ਇੰਦਰ ਇੰਦਰੇ, ਅਨਾਦੰ ਬੇਭੂਤੇ, ਕਲੰਕਾਰ ਰੂਪੇ, ਅਲੰਕਾਰ ਅਲੰਕੇ, ਨਮੋ ਆਸ ਆਸੇ, ਨਮੋ ਬਾਂਕ ਬੰਕੇ, ਅਭੰਗੀ ਸਰੂਪੇ, ਅਨੰਗੀ ਅਨਾਮੇ, ਤ੍ਰਿਭੰਗੀ ਤ੍ਰਿਕਾਲੇ, ਅਨੰਗੀ ਅਕਾਮੇ, ਏਕ ਅਸ਼੍ਰੀ ਛੰਦ, ਅਜੈ ਅਲੈ ਅਪਹ ਅਭੈ ਅਬੂ ਅਜੂ ਅਨਾਸ ਅਕਾਸ਼, ਅਗੰਜ ਅਪੰਜ ਅਲਖ ਅਪਖ, ਅਕਾਲ ਦਿਆਲ ਅਲੇਖ ਅਪੇਖ, ਅਨਾਮ ਅਕਾਮ ਅਗਾ ਅਟਾ, ਅਨਾਥੇ ਪ੍ਰਮਾਥੇ ਅਜੂਨੀ ਅਮੋਨੀ, ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ, ਅਕਰਮੰਗ ਅਪਰਮੰਗ ਅਗੰਜੇ ਅਲੇਖੇ, ਭੁਜੰਗ ਪ੍ਰਯਾਤ ਛੰਦ, ਨਮਸਤੁਲ ਪ੍ਰਣਾਮੇ ਸਮਸਤੁਲ ਪ੍ਰਣਾਸੇ, ਅਗੰਜੁਲ ਅਨਾਮੇ ਸਮਸਤੁਲ ਨਿਵਾਸੇ, ਨਿਰਕਾਮੰ ਬੇਭੂਤੇ ਸਮਸਤੁਲ ਸਰੂਪੇ, ਕੁਕਰਮੰ ਪ੍ਰਣਾਸੀ ਸੁਕਰਮੰ ਬੇਭੂਤੇ, ਸਦਾ ਸੱਚ ਦਾ ਆਨੰਦ ਸਤਰੰਗ ਪ੍ਰਣਾਸੀ, ਕ੍ਰੀਮਲ ਕੁਨਿੰਦਾ ਸਮਸਤੁਲ ਨਿਵਾਸੀ, ਅਜਾਇਬ ਬੇਭੂਤੇ ਗਜਾਇਬ ਗਨੀਮੇ, ਹਰਿਓਂ ਕਰਿਓਂ ਕਰੀ ਮੁਲ ਰਹੀਮੇ, ਚਤੁਰ ਚਕਰ ਵਰਤੀ ਚਤੁਰ ਚਕਰ ਭੁਗਤੇ, ਸੁਯੰ ਭਵ ਸੁਭੰਗ ਸਰਬਦਾ ਸਰਬ ਜੁਗਤੇ, ਦੁਕਾਲੰ ਪ੍ਰਣਾਸੀ ਦਯਾਲੰ ਸਰੂਪੇ, ਸਦਾਯੰਗ ਸੰਗੇ ਅਭੰਗੰ ਬਿਭੂਤੇ, ਚਤੁਰ ਚਕਰ ਵਰਤੀ ਚਤੁਰ ਚਕਰ ਭੁਗਤੇ, ਸੁਯੰ ਭਵ ਸੁਭੰ ਸਰਬਦਾ ਸਰਬ ਜੁਗਤੇ, ਦੁਕਾਲੰ ਪ੍ਰਣਾਸੀ ਦਯਾਲੰ ਸਰੂਪੇ, ਸਦਾ ਅੰਗ ਸੰਗੇ ਅਭੰਗੰ ਬਿਭੂਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਿਗੁਰੂ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੇਂ ਤੁਆ ਪ੍ਰਸਾਦ ਸਵਈਏ, ਸਰਾਵਗ ਸੁਧ ਸਮੂਹ ਸਿਧਾਨ ਕੇ, ਦੇਖ ਫਿਰਿਓ ਘਰ ਜੋਗ ਜਤੀ ਕੇ, ਸੂਰ ਸੁਰਾਰਦਨ ਸੁਧ ਸੁਧਾਰਿਕ, ਸੰਤ ਸਮੂਹ ਅਨੇਕ ਮਤੀ ਕੇ, ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਕੋ ਨਾ ਦੇਖੀਅਤ ਪ੍ਰਾਨ ਪਤੀ ਕੇ, ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ, ਏਕ ਰਤੀ ਬਿਨ ਏਕ ਰਤੀ ਕੇ, ਮਾਤੇ ਮਤੰਗ ਜਰੇ ਜਰ ਸੰਗ, ਅਨੂਪ ਉਤੰਗ ਸੁਰੰਗ, ਸੁਵਾਰੇ ਕੋਟ ਤੁਰੰਗ, ਕੁਰੰਗ ਸੇ ਕੂਦਤ ਬਾਉਣ ਕੇ, ਗਾਉਣ ਕਉ ਜਾਤ ਨਿਵਾਰੇ, ਭਾਰੀ ਪੂਜਾਨ ਕੇ ਭੂਪ, ਭਲੀ ਬੇਦ ਨਿਆਵਤ ਸੀਸ ਨ ਜਾਤ ਵਿਚਾਰੇ, ਏਤੇ ਭਏ ਤੋ ਕਹਾ ਪਏ ਭੂਪਤ, ਅੰਤ ਕੋ ਨਾ ਗੇ ਹੀ ਪਾਏ ਪਧਾਰੇ, ਜੀਤ ਫਿਰੈ ਸਭ ਦੇਸ ਦਿਸਾਨ ਕੋ, ਬਾਂਜਿਤ ਢੋਲ ਮਿਰਦੰਗ ਨਗਾਰੇ, ਗੁੰਜਿਤ ਗੂੜ ਗਜਾਨ ਕੇ ਸੁੰਦਰ, ਹਿੰਸਤ ਹੀ ਹੈ ਰਾਜ ਹਜਾਰੇ, ਭੂਤ ਭਵਿੱਖ ਭਵਾਨ ਕੇ ਭੂਪਤ, ਕੌਣ ਗਣੈ ਨਹੀਂ ਜਾਤ ਵਿਚਾਰੇ, ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕਉ, ਅੰਤ ਕੇ ਤਾਮ ਸਿਧਾਰੇ, ਤੀਰਥ ਨਾਨ ਦਇਆ ਦਮ ਦਾਨ, ਸੁਸੰਜਮ ਨੇਮ ਅਨੇਕ ਬਸੇਖੈ, ਬੇਦ ਪੁਰਾਨ ਕਤੇਵ ਕੁਰਾਨ, ਜ਼ਮੀਨ ਜ਼ਮਾਨ ਸਬਾਨ ਕੇ ਪੇਖੈ,
पौन आहार जति जत तार सभै सो विचार हजारक देखै श्री भगवान भजे बिन भूपत एक रति बिन एक न लेखै सुध सिपाह दुरंत दुबाह सुसाज सनह दुर्जान दलेंगे भारी गुमान भरे मन मैं कर पर्वत पंख हले ना हलेंगे तोर अरीर मरूर मवासन माते मतंगन मान मलेंगे श्री पत श्री भगवान कृपा बेन त्याग जिहान निदान चलेंगे वीर अपार बडे बरियार अब चाराय सार की धार पशैया तूरत देश मलिंद मवासन माते गजान के मान मलैया गाड़े गड़ाण को तोड़न हार सो बात नहीं चक चार लवैया साहिब श्री सब को सिर नायक जाचक अनेक सो एक देवैया दानव देव फनिंदन साचर भूत भविख भवान जपेंगे जीव जिते जल मैं थल मैं पल ही पल मैं सब थाप थपेंगे पुन प्रतापन बाढ़ जैत धुन पापन के बहु पुंज खापेंगे साध समूह प्रसन्न फिरै जग सत्र सवै अवलोक चपेंगे मानव इंद्र गजेंद्र नरातप जौन त्रिलोक को राज करेंगे कोट इसनान गजादिक दान अनेक स्वंबर साज भरेंगे ब्रह्म महेश्वर बिसन सचिपत अंत फसे जम फास परेंगे जे नर श्री पत के प्रस हैं पाग ते नर फेर न देह तरेंगे कहा पायो जो दो लोचन मूंद कै बैठ रहे हो बक ध्यान लगायो नात फ्रियो लिये सात समुन्द्रन लोक गयो परलोक गवायो बास कियो बिख्यान सो बैठो कै ऐसे ही ऐसे सो बैस बितायो साच कहो सुन ले हो सब जिन प्रेम कियो ते नहीं प्रभ पायो काहू लै पाहन पूज धर्यो सिर काहू लै लिंग गरे लटकायो काहू लख्यो हर आवाची दिशा मैं काहू पशाक सीस नेवायो को बुतान को पूजत है पश को मिरतान को पूजन तहायो कूर क्रिया उर्ज्यो सब ही जग श्री भगवान को भेद न पायो को बुतान को पूजत है पश को मिरतान को पूजन तहायो कूर क्रिया उर्ज्यो सब ही जग श्री भगवान को भेद न पायो वाहिगुरु जी का खालसा वाहिगुरु जी की फतेह एक ओंकार श्री वाहिगुरु जी की फतेह पातशाही दसवें कवि उवाच बेनती चौपाई हमरी करो हाथ दै रक्षा पूर्ण होए चित की इच्छा तब चरणन मन रहे हमारा अपना जान करो प्रत पारा हमरे दुष्ट सबै तुम कावो आप हाथ दै मोहे बचावो सुखी बसै मोरो परिवारा सेवक सिख सबै करतारा मोर अच्छा निज करदा करिया है सब बैरन को आज संगरिया है पूरन होए हमारी आसा तोर भजन की रह प्यासा तुम है शाड़ कोई अवर न त्याऊ जो बर चाहूं सो तुम ते पाऊ सेवक सिख हमारे तारिया है चुन चुन सत्र हमारे मारिया है आप हाथ दै मुझे उबरिया है मरण काल का त्रास निवरिया है हु जो सदा हमारे पच्छा श्री अस्त जो करे और अच्छा राख लिहो मोहे राखन हारे साहिब संत सहाय प्यारे दीन बंद दुष्टन के हंता तुम हो पुरी चतुर्दश कंता काल पाए ब्रह्मा बकतरा काल पाए शिवजू अवतरा काल पाए कर विष्णु प्रकाशा सकल काल का किया तमाशा जवन काल जोगी शिव कियो वेदराज ब्रह्मा जू थियो जवन काल सब लोक सुवारा नमस्कार है ताहे हमारा जवन काल सब जगत बनायो देव दायत जशन उपजायो आद अंत एक अवतारा सोई गुरु समझियो हमारा नमस्कार तिस ही को हमारी सकल प्रजा जिन आप सवारी सेवकन को सेव गुण सुख दियो सत्रन को पालमो बाद कियो घट घट के अंतर की जानत भले बुरे की पीर पछानत चीटी ते कुंचर आसत फूला सब पर कृपा दृष्ट कर फूला संतन दुख पाए ते दुखी सुख पाए साधन के सुखी एक एक की पीर पछाने घट घट के पट पट की जाने जब उदकर्क करा करतारा प्रजा तरत तब देहे अपारा जब अकर्क करत हो कब हूँ तुम मैं मिलत देहे तहर सब हूँ जेते बदन श्रिष्ट सब तारे आप अपनी बूझ उचारे तुम सब ही ते रहत निरालम जानत बेद भेद अर आलम
निरंकार निर्विकार निरलंब आद अनिल अनाद असंभ ताका मूड उचारत भेदा जाको भेव न पावत बेदा ताको कर पाहन अनुमानत महामूढ़ काश भेद न जानत महादेव को कहत सदा सेव निरंकार का चीनक नह पेव आप अपने बुद है जेती वर्णत भिन्न भिन्न तोह तेती तुमरा लखा न जाए पसारा किह बिद सजा प्रथम संसारा एकै रूप अनूप स्वरूपा रंक पयो राव कही पूपा अंडज जेरज से तजकीनी ओत पूज खान बहुर राज दीनी कहूँ फूल राजा वै बैठा कहूँ सिमट पयो शंकर कैठा सगरी सृष्ट दिखाए अचंपव आद जुगाद स्वरूप स्वयंभव अबरछा मेरी तुम करो सिख उबार असिख संग्रो दोष्ट जिते उठवत उत्पाता सकल मलेश करो रण कहता जे अस तुज तव सरणे परे तिनके दुष्ट दुख तो हवाय मरे पुरख जवन पग परे ते हारे तिनके तुम संकट सब टारे जो काल को एक बार ते आए है ताके काल निकट न है आए है रक्षा होए ताहे सब काला दुष्ट अरिष्ट टरे तत्काला कृपा दृष्ट तन जाहे निहर हो ताके ताप तनक मोह हरे हो रिद सिद्ध कर्म सब होई दुष्ट शाह शवाय सके न कोई एक बार जिन तुम्हें संभारा काल फास ते ताहे उबारा जिन नर नाम पिहारू कहा दारित दुष्ट दुख ते रहा खाड़ गो के तुम्हें शरण तिहारी आप हाथ दै लिहो उबारी सर्व ठौर मोह सहाई दुष्ट दुख ते लिहो बचाई कृपा करी हम पर जग माता ग्रंथ करा पूर्ण सुभ्राता किल बिख सकल देह को हरता दुष्ट दुखियन को शय करता श्री अस्तुज पय दयाला पूरन करा ग्रंथ तत् काला मन बांशत फल पावे सोई दुख न तिसै व्यापत कोई अड़िल सुने गूंग जो जाहे सुरस ना पावई सुने मूड चित लाए चतुरता आवई दुख दर्द पाओ निकट ना तिन नर के रहै हो जो जाकी एक बार चौपाई को कहै चौपाई संबत सत्रह सहस पणे जय अर्ध सहस गुण तीन कह जय भाद्रव सुधी अष्टमी रविवार तीर सतद्रव ग्रंथ सुधारा स्वैया पाए गहे जब ते तुमरे तब ते को आंख तरे नहीं आनयो राम रहीम पुराण पुराण अनेक कहे मत एक न मान्यो सिमरत शास्त्र वेद सब बहु भेद कहे हम एक न जान्यो श्री असपान कृपा तुमरी कर मैं ना कहेऊ सब तुहे बखान्यो दोहरा सगल द्वार कौ छाड़ कह गहो तुहारो द्वार बाहे गहे की लाज अस गोविंद दास तुहार सगल द्वार कौ छाड़ कै गहो तुहारो द्वार बाहे गहे की लाज अस गोविंद दास तुहार वाहिगुरु जी का खालसा वाहिगुरु जी की फतेह रामकली महला तीजा आनंद एको ओंकार सतगुरु प्रसाद आनंद पाया मेरी माए सतगुरु मैं पाया सतगुरु ता पाया सहज सेती मन वजिया वादाइया राग रतन परवार परिया शब्द गावण आईया सबदो ता गावह हरि केरा मन जिनी वसाया कहे नानक आनंद हुआ सतगुरु मैं पाया ए मन मेरे आ तू सदा रहो हर नाले हर नाल रहो तू मन मेरे दुख सब विसारना अंगीकार ओ करे तेरा कार्य सब सुवारना सबना गलां समरथ स्वामी सो क्यों मनो विसारे कहे नानक मन मेरे सदा रहो हर नाले साचे साहिबा क्या नहीं घर तेरा घर ता तेरा सब किश है जिस देस उपावे सदा सिफत सलाह तेरी नाम मन वसावे नाम जिन कह मन वसया वाजे शब्द कनेरे कहे नानक सचे साहेब क्या नाहीं घर तेरे साचा नाम मेरा आधारु साच नाम आधार मेरा जिन भुखा सब गवाइया कर सांत सुख मन आए वसया जिन इच्छा सब पुजाइया सदा कुर्बान कीता गुरु बिटह जिस दिया ए वडियाइया कहे नानक सुनो संतो शब्द तरहो प्यारो साचा नाम मेरा आधारो
ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਤਾਰੀਆ, ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ, ਧੁਰ ਕਰਮ ਪਾਇਆ ਤੁਧ ਜਿਨ ਕਾਉ ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਵਾਜੇ, ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਜਹੋਂ ਕਿਆ ਕਰੇ ਵੇਚਾਰੀਆ, ਤੁਧ ਬਾਜ ਸਮਰੱਥ ਕੋਈ ਨਾਹੀ ਕਿਰਪਾ ਕਰ ਬਨਵਾਰੀਆ, ਏਸ ਨਾਉ ਹੋਰ ਥਾਉ ਨਾਹੀ ਸ਼ਬਦ ਲਾਗ ਸਵਾਰੀਆ, ਕਹਿ ਨਾਨਕ ਲਿਵੈ ਬਾਜਹੋਂ ਕਿਆ ਕਰੇ ਵੇਚਾਰੀਆ, ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰੂ ਤੇ ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕੇਜ ਵਿਖ ਕਟੇ ਗਿਆਨ ਅੰਜਨ ਸਾਰਿਆ, ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚੈ ਸਵਾਰਿਆ, ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ, ਬਾਬਾ ਜਿਸ ਤੂੰ ਦੇ ਸੋਈ ਜਨ ਪਾਵੈ, ਪਾਵੈ ਤਾਂ ਸੋ ਜਨ ਦੇ ਜਿਸ ਨੂੰ ਹੋਰ ਕਿਆ ਕਰੈ ਵਿਚਾਰਿਆ, ਇੱਕ ਭਰਮ ਭੂਲੇ ਫਿਰੇ ਦਹਿ ਦੇ ਸੋ ਇੱਕ ਨਾਮ ਲਾਗ ਸਵਾਰਿਆ, ਗੁਰਪ੍ਰਸਾਦੀ ਮਨ ਭਇਆ ਨਿਰਮਲ ਜਿਨਾ ਭਾਣਾ ਭਾਵੈ, ਕਹਿ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੈ, ਆਵੋ ਸੰਤ ਪਿਆਰੇ ਹੋ ਅਕਥ ਕੀ ਕਰੈ ਕਹਾਣੀ, ਕਰਹਿ ਕਹਾਣੀ ਅਕਥ ਕੇਰੀ ਕਿਤ ਦੁਆਰੈ ਪਾਈਐ, ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਐ ਪਾਈਐ, ਹੁਕਮ ਮੰਨੇ ਹੋ ਗੁਰੂ ਕੀਰਾ ਗਾਵੋ ਸੱਚੀ ਬਾਣੀ, ਕਹਿ ਨਾਨਕ ਸੁਣੋ ਸੰਤੋ ਕਥੇ ਹੋ ਅਕਥ ਕਹਾਣੀ, ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ, ਤੂੰ ਸੁਣ ਮਨ ਮੇਰਿਆ, ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਠਗੌਲੀ ਪਾਈਆ, ਕੁਰਬਾਨ ਕੀਤਾ ਤਿਸੈ ਵਿਟਹੋ ਜਿਨ ਮੋਹ ਮੀਠਾ ਲਾਇਆ, ਕਹੇ ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹੋ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀਂ ਤੇਰੇ ਨਾਲੇ, ਸਾਥ ਤੇਰਾ ਚੱਲੈ ਨਾਹੀਂ ਤਿਸ ਨਾਲ ਕਿਉਂ ਚੇਤ ਲਾਈਐ, ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰਾ ਨਾਲੇ, ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ, ਆਗਮ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋ ਨਾ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾਣਹੀ, ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਵਖਾਣੇ, ਆਖ ਹੈ ਤਾਂ ਵੇਖੈ ਸਭ ਤੂੰ ਹੈ ਜਿਨ ਜਗਤ ਉਪਾਇਆ, ਕਹਿ ਨਾਨਕ ਤੂੰ ਸਦਾ ਆਗਮ ਹੈ ਤੇਰਾ ਅੰਤ ਨਾ ਪਾਇਆ, ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ, ਜੀ ਜੰਤ ਸਭ ਤੁਧ ਉਪਾਏ ਇਕ ਵੇਖ ਪਰਸੁਣ ਆਇਆ, ਲਬ ਲੋਭ ਅਹੰਕਾਰ ਚੂਕਾ ਸਤਿਗੁਰੂ ਭਲਾ ਪਾਇਆ, ਕਹਿ ਨਾਨਕ ਜਿਸਨੂੰ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ, ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣਾ, ਲਬ ਲੋਭ ਅਹੰਕਾਰ ਤਾਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ, ਖੰਨਿਆਹੋ ਤਿੱਖੀ ਵਾਲਹੋ ਨਿੱਕੀ ਏਤ ਮਾਰਗ ਜਾਣਾ, ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ, ਕਹੇ ਨਾਨਕ ਜਲ ਭਗਤਾ ਜੁਗੋ ਜੁਗ ਨਿਰਾਲੀ, ਜਿਉ ਤੂੰ ਚਲਾਹੇ ਤਿਵ ਚਲਹਿ ਸਵਾਮੀ, ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਏ ਤਿਵੈ ਚੱਲੈ ਜਿਨਾ ਮਾਰਗ ਪਾਵਹੇ, ਕਰ ਕਿਰਪਾ ਜਿਨ ਨਾਮ ਲਾਹੇ ਸੇ ਹਰ ਹਰ ਸਦਾ ਧਿਆਵਹੇ, ਜਿਸਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੈ ਸੁਖ ਪਾਵਹੇ, ਕਹਿ ਨਾਨਕ ਸੱਚੇ ਸਾਹਿਬ ਜਿਉ ਭਾਵੈ ਤਿਵੈ ਚਲਾਵਹੇ, ਇਹੋ ਸੁਹਿਲਾ ਸ਼ਬਦ ਸੁਹਾਵਾ ਸਬਦੋ ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ, ਇਹੋ ਤਿਨ ਕਹਿ ਮਨ ਵਸਿਆ ਜਿਨ ਧੁਰੋਂ ਲਿਖਿਆ ਆਇਆ, ਇੱਕ ਫਿਰੈ ਕਨੇਰੇ ਕਰਹਿ ਗੱਲਾਂ ਗੱਲੀ ਕਿਨੇ ਨਾ ਪਾਇਆ, ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ, ਪਵਿੱਤ ਹੋਏ ਸੇਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ, ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤ ਸੰਗਤ ਸਬਾਈਆ, ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ, ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ, ਕਰਮੀ ਸਹਿ ਜਿਨਾ ਉਪਜੈ ਵਿਣ ਸਹਿ ਜੈ ਸਹਿਸਾ ਨਾ ਜਾਏ, ਨਹਿ ਜਾਏ ਸਹਸਾ ਕਿਤੈ ਸੰਜਮ ਰਹੇ ਕਰਮ ਕਮਾਏ, ਸਹਿ ਸਹਿ ਜੀਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ,
मन धोवो शब्द लागो हर सिउ रहौ चित लाए। कहे नानक गुर प्रसादी सहज उपजै इस साय विजाए। जियो मैले बारू निर्मल जियो ता मैले तिन जन्म जुए हारिया। ए तिशना वड्डा रोग लगा मरण मनो विसारिया। वेदा मैं नाम उत्तम सु सुणै नाही फिरै ज्यो बेतालिया। कहे नानक जिन सच तजिया कूड़े लागे तिन जन्म जुए हारिया। जियो निर्मल बारहु निर्मल बारो ता निर्मल जियो निर्मल सतगुर ते करणी कमाणी। कूड़ की सोए पहुंचै नाही मनसा सच समाणी। जन्म रतन जिन खटिया पले सेवण जारे। कहे नानक जिन मन निर्मल सदा रहै गुरु नाले। जे को सिख गुरु से ती सनमुख होवै होवै ता सनमुख सिख कोई। जियो रहै गुरु नाले गुर के चरण हृदय तिहाए। अंतर आत्मै समाले आप छड सदा रहै परणै गुर बिन अवर न जाणै कोई। कहे नानक सुनो संतो सो सिख सनमुख होए। जे को गुर ते वे मुख होवै बिन सतगुर मुकत न पावै। पावै मुकत न होर थै कोई पुछहो बबेकियां जाए। अनेक जुनी भरम आवै बिन सतगुर मुकत न पाए। फिर मुकत पाए लाग चरणी सतगुरु शब्द सुनाए। कहे नानक विचार देखो बिन सतगुरु मुकत न पाए। आवो सिख सतगुरु के प्यारे हो गावो सच्ची बाणी। बाणी ता गावो गुरु केरी बाणियां सिर बाणी। जिनको नदर कर्म होवै हृदय तिना समाणी। पीवो अमृत सदा रहो हर रंग जपे हो सारंग पाणी। कहे नानक सदा गावो ए सच्ची बाणी। सतगुरु बिना होर कच्ची है बाणी। बाणी ता कच्ची सतगुरु बाजो होर कच्ची बाणी। कहंदे कच्चे सुन दे कच्चे कच्ची आंख वखाणी। हर हर नित कर है रसना कहया कछु न जानी। चित जिनका हिर लिया माया बोलन पए रवाणी। कहे नानक सतगुरु बाजो होर कच्ची बाणी। गुर का शब्द रतन है हीरे जित जड़ाओ। शब्द रतन जित मन लागा ए हुआ समाओ। शब्द सेती मन मिलिया सचे लाया पाओ। आपे हीरा रतन आपे जिसनु दे बुझाए। कहे नानक शब्द रतन है हीरा जित जड़ाओ। सेव साकत आप उपाय कै करता आपे हुक्म वरताए। हुक्म वरताए आप वेखै गुरमुख किसे बुझाए। तोड़े बंधन होवै मुक्त शब्द मन वसाए। गुरमुख जिसनु आप करे सो होवै एकस सिउ लेव लाए। कहे नानक आप करता आपे हुक्म बुझाए। सिमरत शास्त्र पुन पाप विचार दे ततय सार न जानी। ततय सार न जानी गुरु बाजौ ततय सार न जानी। तिह गुणी संसार भ्रम सुता सुत्या रैण विहाणी। गुर किरपा ते से जन जागे जिना हर मन वसिया बोलै अमृत बाणी। कहे नानक सो तत पाए जिसनु अन दिन हर देव लागै जागत रैण विहाणी। माता के उदर मैं प्रतपाल करे सो क्यों मनो विसारी है। मनो क्यों विसारी है ए वरदाता जे अगन मैं आहार पहुँचावे। उसनों के हो पोहे न सकी जिसनों अपनी लिव लावे। अपनी लिव आपे लाए गुरमुख सदा संभाली है। कहे नानक ए वरदाता सो क्यों मनो विसारी है। जैसी अग्न उधर मैं तैसी बाहर माया। माया अग्न सब इको जे ही करता है खेल रचाया। जात इस पाणा ता जमया परवार भला पाया। लिव छुड़की लगी कृष्णा माया अमर वरताया। ए माया जित हर विसरै मोह कुजै भाव दूजा लाया। कहे नानक गुर प्रसादी जिना लिव लागी तिनी विचे माया पाया। हर आप अमुलक है मुल ना पाया जाए। मुल ना पाया जाए किसे विटहो रहे लोक विल लाए। ऐसा सतगुरु जी मिलै तिसनु सिर सौंपिया विचों आप जाए। जिस दा जियो
ਕਿਸ ਮਿਲ ਰਹੈ ਹਰ ਵਸੈ ਮਨ ਆਏ ਹਰ ਆਪ ਅਮੁਲਕ ਹੈ ਭਾਗ ਤਿਨਾ ਕੇ ਨਾਨਕਾ ਜਿਨ ਹਰ ਪੱਲੈ ਪਾਏ ਹਰ ਰਾਸ ਮੇਰੀ ਮਨ ਵਣ ਜਾਰਾ ਹਰ ਰਾਸ ਮੇਰੀ ਮਨ ਵਣ ਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਿਓ ਜੀਉ ਲਾਹਾ ਕਟਿਓ ਦਿਹਾੜੀ ਇਹੋ ਧਨ ਤਿਨਾ ਮਿਲਿਆ ਜਿਨ ਹਰ ਆਪੇ ਭਾਣਾ ਕਹੇ ਨਾਨਕ ਹਰ ਰਾਸ ਮੇਰੀ ਮਨ ਹੋਆ ਵਣ ਜਾਰਾ ਏ ਰਸਨਾ ਤੂੰ ਅਨਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰਤ ਕਿਤੈ ਜਿਚ ਚੈ ਜਿਚਰ ਹਰ ਰਸ ਪੱਲੇ ਨਾ ਪਾਏ ਹਰ ਰਸ ਪਾਏ ਪੱਲੈ ਪੀਐ ਹਰ ਰਸ ਬਉੜ ਨਾ ਤ੍ਰਿਸ਼ਨਾ ਲਾਗੇ ਆਏ ਇਹੋ ਹਰ ਰਸ ਕਰਮੀ ਪਾਈ ਐ ਸਤਿਗੁਰ ਮਿਲੈ ਜਿਸ ਆਏ ਕਹੈ ਨਾਨਕ ਹੋਰ ਅਨਰਸ ਸਭ ਵੀ ਸਰੇ ਜਾਂ ਹਰ ਵਸੈ ਮਨ ਆਏ ਏ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ ਤਾ ਤੂੰ ਜਗ ਮਹਿ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾ ਤੂੰ ਜਗ ਮਹਿ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਕਹੈ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾ ਤੂੰ ਜਗ ਮਹਿ ਆਇਆ ਮਨ ਚਾਉ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆਪੈ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੈ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੁਗੋ ਕਹੈ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਏ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮਹਿ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹੇ ਨਾਨਕ ਇਹੋ ਸਰੀਰ ਪਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ ਇਹ ਨੇਤਰ ਹੋ ਮੇਰੇ ਹੋ ਹਰ ਤੁਮ ਮੈਂ ਜੋਤ ਤਹਰੀ ਹਰ ਬਿਨ ਅਵਰ ਨਾ ਦੇਖੋ ਕੋਈ ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹੋ ਵਿਸ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁੱਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ ਕਹੇ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲੇ ਦਿਵ ਦ੍ਰਿਸ਼ਟ ਹੋਈ ਏ ਸਰਵਣ ਹੋ ਮੇਰੇ ਹੋ ਸਾਚੈ ਸੁਣਨੈ ਨੂੰ ਪਠਾਏ ਸਾਚੈ ਸੁਣਨੈ ਨੂੰ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ ਸੱਚ ਅਲਖ ਵੇਡਾਣੀ ਤਾਕੀ ਗਤ ਕਹੀ ਨਾ ਜਾਏ ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸਾਚੈ ਸੁਣਨੈ ਨੂੰ ਪਠਾਏ ਹਰ ਜਿਉ ਗੁਫਾ ਅੰਦਰ ਰੱਖ ਕੈ ਵਾਜਾ ਪਵਣ ਵਜਾਇਆ ਵਜਾਇਆ ਵਾਜਾ ਪਾਉਣ ਨਾਉ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦੁਆਰੇ ਲਾਏ ਭਾਵਨੀ ਇਕਨਾ ਦਸਵਾਂ ਦੁਆਰ ਦਿਖਾਇਆ ਕਹਿ ਅਨੇਕ ਰੂਪ ਨਾਉ ਨਾਵਨੇ ਦ ਤਿਸ ਦਾ ਅੰਤ ਨ ਜਾਈ ਪਾਇਆ ਕਹਿ ਨਾਨਕ ਹਰ ਪਿਆਰ ਜਿਉ ਗੁਫਾ ਅੰਦਰ ਰੱਖ ਕੈ ਵਾਜਾ ਪਵਣ ਵਜਾਇਆ ਇਹੋ ਸਾਚਾ ਸੋਹੇਲਾ ਸਾਚੈ ਕਰ ਗਾਵੋ ਗਾਵੋ ਤਾਂ ਸੋਹੇਲਾ ਕਰ ਸਾਚੈ ਜਿਥੈ ਸਦਾ ਸੱਚ ਤੇ ਆਵਹੇ ਸੱਚੋ ਤੇ ਆਵੈ ਜਾ ਤੁਧ ਪਾਵੈ ਗੁਰਮੁਖ ਜਿਨਾ ਬੁਝਾਵਹੇ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵਹੇ ਕਹੈ ਨਾਨਕ ਸੱਚ ਸੋਹੇਲਾ ਸੱਚ

सगल समगरी तुमर सूत्र तारी तुमते होए सो

ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾ ਹੋਈ ਸਹਾਏ ਅਰਜਨ ਹਰ ਗੋਬਿੰਦ ਨਉ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ

ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈਂ ਹੋਵੋ ਜੀ ਸਹਾਏ। ਦਸਾਂ ਹੀ ਪਾਤਸ਼ਾਹੀਆਂ ਦੀ ਜਾਗਦੀ ਜੋਤ ਬਾਣੀ ਕੇ ਬੋਹਿਤ ਚਵਰ ਤਾਕਤ ਸ਼ਤਰ ਦੇ ਮਾਲਿਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤੱਪੀਆਂ, ਜਿਨ੍ਹਾਂ ਨੇ ਤੇਰਾ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ, ਦੇਖ ਕੇ ਅੰਡਿੱਠ ਕੀਤਾ, ਤਿਨਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ ਤਨ ਆਰਿਆਂ ਨਾਲ ਚਿਰਾਏ, ਗੁਰਦੁਆਰਿਆਂ ਦੀ ਸੇਵਾ ਹਿੱਤ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿਦਕ ਕੇਸਾਂ ਸੁਆਸਾ ਸੰਗ ਨਿਭਾਇਆ, ਤਿਨਾਂ ਸਿੰਘਾਂ ਸਿੰਘਣੀਆਂ ਭੁਚੰਗੀ ਬੱਚਿਆਂ

ਵਾਹਿਗੁਰੂ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਨਾਮ ਚਿਤ ਆਵੈ, ਨਾਮ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ। ਦੇਗ ਤੇਗ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ

ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਸਿੱਖ ਪੰਥ ਨੂੰ ਵਿਛੋੜਿਆ ਗਿਆ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀ ਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ।

ਗ੍ਰੰਥ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਦਸਾਂ ਹੀ ਪਾਤਸ਼ਾਹੀਆਂ ਦੀ ਜਾਗਦੀ ਜੋਤ, ਹਾਜ਼ਰਾ ਹਜ਼ੂਰ ਜਹਰਾ ਜਹੂਰ।

ਅੰਮ੍ਰਿਤ ਵੇਲੇ ਤੋਂ ਖੁੱਲੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ। ਸਤਿਗੁਰੂ ਜੀ ਆਪ ਜੀ ਦੀ ਪਾਵਨ ਟਹਿਲ ਸੇਵਾ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰ ਦੇਣੀ, ਅੱਗੇ ਤੋਂ ਸੁਮਤ ਬਖਸ਼ਿਸ਼ ਕਰਨੀ। ਆਪ ਜੀਆਂ ਦੇ ਪਾਵਨ ਅਸਥਾਨ ਸਿੱਖ ਗੁਰਦੁਆਰਾ ਸਨਹੋਜੇ ਵਿਖੇ ਸਤਿਗੁਰੂ ਜੀ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ। ਸਜੇ ਦੀਵਾਨਾਂ ਦੇ ਵਿੱਚ ਸਤਿਗੁਰੂ ਜੀ ਸੰਪੂਰਨ ਸ੍ਰੀ ਸੁਖਮਣੀ ਸਾਹਿਬ ਜੀ ਦੇ ਪਾਠ ਉਪਰੰਤ ਨਿਤਨੇਮ ਦੀਆਂ ਪੰਜ ਬਾਣੀਆਂ ਦੇ ਪਾਠ ਹੋਏ। ਮਹਾਰਾਜ ਜੀ ਬਾਣੀ ਪੜ੍ਹਦਿਆਂ ਸੁਣਦਿਆਂ ਸੇਵਾ ਕਰਦਿਆਂ ਵਿਚਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਕਿਮਾ ਕਰ ਦੇਣੀ। ਬਾਣੀ ਸੋਧ ਕੇ ਸੱਚਖੰਡ ਦਰ ਪ੍ਰਵਾਨ ਕਰ ਲੈਣੀ, ਬਾਣੀ ਦਾ ਭਾਵ ਦਰ ਆਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ, ਬਾਣੀ ਅਨੁਸਾਰ ਜੀਵਨ ਬਖਸ਼ਿਸ਼ ਕਰਨਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਉਣਾ, ਸਿੱਖੀ ਸਿਹਤਕ ਕੇਸਾਂ ਸਵਾਸਾਂ ਸੰਗ ਨਿਭਾਉਣਾ। ਪਾਤਸ਼ਾਹ ਜੀ ਬਾਰਾਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ, ਸਭ ਦੀ ਹਾਜ਼ਰੀ ਲੇਖੇ ਲਾਓ ਸਤਿਗੁਰੂ ਜੀ ਦਰੋਂ ਕਰੋ, ਸਿੱਖੀ ਸਿਹਤਕ ਭਰੋਸਾ ਨਾਮ ਦੀਆਂ ਦਾਤਾਂ ਤੰਦਰੁਸਤੀ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ। ਦਾਰਾਈ ਸੰਗਤਾਂ ਦੀਆਂ ਮਹਾਰਾਜ ਜੀ ਗੁਰਮਤ ਅਨੁਸਾਰ ਭਾਵਨਾਵਾਂ ਸੰਪੂਰਨ ਕਰਨੀਆਂ, ਸਭਨਾਂ ਨੂੰ ਆਪਣੇ ਚਰਨਾਂ ਦਾ ਪਿਆਰ ਬਖਸ਼ਿਸ਼ ਕਰਨਾ, ਦਰ ਘਰ ਦੀ ਸੇਵਾ ਬਖਸ਼ਿਸ਼ ਕਰਨੀ। ਜੋ ਸੰਗਤਾਂ ਘਰਾਂ ਦੇ ਵਿੱਚ ਬੈਠ ਕੇ ਮਹਾਰਾਜ ਜੀ ਆਪ ਜੀਆਂ ਦੀ ਯਾਦ ਵਿੱਚ ਜੁੜੀਆਂ ਨੇ ਤਿਨ੍ਹਾਂ ਦੀ ਅਰਦਾਸ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ, ਮਿਹਰ ਭਰਿਆ ਹੱਥ ਰੱਖਣਾ, ਦੁੱਖਾਂ ਦਾ ਨਾਸ ਆਪਣੇ ਭਜਨ ਦਾ ਪ੍ਰਤਾਪ ਬਖਸ਼ਿਸ਼ ਕਰਨਾ, ਬੱਚਿਆਂ ਨੂੰ ਮਹਾਰਾਜ ਬਾਣੀ ਅਤੇ ਬਾਣੀ ਦੇ ਨਾਲ ਜੋੜਨਾ, ਸਤ ਸੰਗਤ ਦੇ ਨਾਲ ਰਲਾ ਲੈਣਾ ਮਹਾਰਾਜ ਜੀ, ਦਰ ਘਰ ਦੇ ਟਹਿਲੀਆਂ ਨੂੰ ਤੰਦਰੁਸਤੀ ਬਖਸ਼ਿਸ਼ ਕਰਨੀ। ਸਤਿਗੁਰੂ ਜੀ ਆ ਭੈ ਭਾਵਨੀ ਸਦਕਾ ਆਪਣੀ ਸੇਵਾ ਕਰਨ ਦੇ ਲਾਹੇ ਪ੍ਰਦਾਨ ਕਰਨੇ। ਸ਼ੁਕਰ ਹੈ ਮਹਾਰਾਜ ਜੀ ਚਾਰ ਪੈਰ ਰਹਿਣ ਸੁੱਖ ਦੀ ਬਤੀਤ ਕੀਤੀ, ਆਇਆ ਚਾਰ ਪੈਰ ਦਿਨ ਆਪਣੀ ਯਾਦ ਵਿੱਚ ਸੁੱਖ ਦੇ ਨਾਲ ਬਤੀਤ ਕਰਾਉਣਾ, ਸਰਬੱਤਰ ਸੰਗਤ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਅੰਗ ਸੰਗ ਸਹਾਈ ਹੋਣਾ। ਸਤਿਗੁਰੂ ਜੀ ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਕੜਾਹ ਪ੍ਰਸ਼ਾਦੀ ਦੇਗ ਹਾਜ਼ਰ ਹੈ, ਆਪ ਜੀ ਕਿਰਪਾਲਤਾ ਕਰਕੇ ਭੋਗ ਲਾਓ ਜੀ। ਭੋਗ ਲੱਗਾ ਸ਼ੀਤ ਪ੍ਰਸ਼ਾਦ, ਸਾਧ ਸੰਗਤ ਰਸਨੀ ਯੋਗ ਹੋਵੇ, ਜੋ ਛਕੇ ਸੋ ਆਪ ਜੀਆਂ ਦਾ ਨਾਮ ਜਪੇ। ਜਿਨ੍ਹਾਂ ਭੰਡਾਰਿਆਂ ਚੋਂ ਰਸਤਾਂ ਬਸਤਾਂ ਹਾਜ਼ਰ ਹੋਈਆਂ, ਭੰਡਾਰੇ ਭਰਪੂਰ ਕਰਨੇ, ਕਾਲ ਕੰਟਕ ਚੂਰ ਕਰਨੇ, ਰਸਤਾਂ ਦਰਗਾਹੋਂ ਭੇਜਣੀਆਂ, ਮਹਾਰਾਜ ਜੀ ਕਰੋ ਕਿਰਪਾ, ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਅਗਲੇ ਦੀਵਾਨ ਸਜਾਉਣ ਦੀ ਆਗਿਆ ਬਖਸ਼ਿਸ਼ ਕਰੋ ਜੀ। ਸਹੀ ਗੁਰਮੁਖ ਪਿਆਰੇ ਮਿਲੋ, ਜਿਨ੍ਹਾਂ ਦੇ ਮਿਲਿਆ ਆਪ ਜੀਆਂ ਦਾ ਨਾਮ ਚਿੱਤ ਆਵੈ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।

ਸ੍ਰੀ ਵਾਹਿਗੁਰੂ ਸਾਹਿਬ ਜੀ। ਜੇਤਾ ਸਮੁੰਦ ਸਾਗਰ ਨੀਰ ਭਰਿਆ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਹਜ਼ੂਰੀ ਦੇ ਵਿੱਚ ਅੰਮ੍ਰਿਤ ਵੇਲੇ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਖਾਲਸਾ, ਸਾਧ ਸੰਗਤ ਜੀ, ਆਪ ਜੀ ਸਾਰੇ ਹੀ ਤਨਤਾ ਦੇ ਯੋਗ ਹੋ ਜੋ ਅੰਮ੍ਰਿਤ ਵੇਲੇ ਸਤਿਗੁਰੂ ਜੀ ਦੀਆਂ ਹਾਜ਼ਰੀਆਂ ਭਰ

0: ਸਰਵਰ ਜਾਏ ਮਹੱਲਾ ਦੂਜਾ
1: ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਇੱਕ ਨਾ ਹੁਕਮ ਸਮਾਲ ਇੱਕ ਨਾ ਹੁਕਮ ਕਰੇ ਵਿਨਾਸ ਇੱਕ ਨਾ ਭਾਣੇ ਘੜ ਲੈ ਇੱਕ ਨਾ ਮਾਇਆ ਵਿੱਚ ਨਿਵਾਸੇ ਪਿਆ ਆਖਣਾ ਜਾਪੇ ਜੇ ਕਿਸੇ ਆਣੇ ਰਾਸ ਨਾਨਕ ਗੁਰਮੁਖ ਜਾਣੀਆਂ ਜਾ

0: ਕੁਦਰਤ ਨੇ ਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਅਭਿਮਾਨ
1: ਕੌਣ ਪਾਣੀ ਬਸੰਤਰ ਕੁਦਰਤ ਧਰਤੀ ਖਾਲ ਸਭ ਤੇਰੀ ਕੁਦਰਤ ਨੂੰ ਕਾਦਰ ਕਰਤਾ ਪਾਕ ਬਿਨਾਈ ਪਾਕ।

ਸਿੱਧ ਭੈਵੇ ਸਿੱਧ ਬੁਲ ਸੁਰਨਾਥ ਭੈਵੇ ਚਾ ਡਾਣੇ ਆਕਾਸ ਭੈਵੇ ਜੋਤ ਮਹਾਬਲ ਸੂਰ ਭੈਵੇ ਚਾਵੇ ਜਾਵੇ ਪੂਰ ਸਗਲਿਆ ਭੋ ਲਿਖਿਆ।

ਮੁਸਲਮਾਨ ਕੀ ਪੀੜੇ ਪਈ ਘੁਮਿਆਰ ਘੜ ਪਾਂਡੇਟਾਂ ਕੀਆਂ ਜਲਦੀ ਕਰੇ ਪੁਕਾਰ ਜਲ ਜਲ ਰੋਏ ਬੱਪੜੀ ਚੜ ਚੜ ਪਵੇ ਗਿਆਰ ਨਾਨਕ ਜਿਨ ਕਰਤਾ ਕਾਰਨ ਕੀਆ ਸੋ ਜਾਣ ਕਰਤਾਰ ਪੌੜੀ ਬਿਨ ਸਤਿਗੁਰ ਕਨੇ ਨਾ।

ਸੋ ਸੁਖ ਪਾਏ ਹਰ ਕਾ ਨਾਮ ਮਨ ਵਸਾਏ ਨਾਨਕ ਅੰਦਰ ਕਰੇ ਸਫਾਏ ਆਸ ਅੰਦੇ ਸੇ ਤੇਨੇ ਕੇਵਲ ਹਉ ਮੈਂ ਸ਼ਬਦ ਜਲ

0: ਤਾਂ ਨਾਨਕ ਤੋਲਿਆ ਜਾਪੈ ਮਹੱਲਾ ਪਹਿਲਾ।
1: ਸੋਜ ਨਾਨਕਾ ਸੱਚਾ ਵਿਖੇ ਸੋਏ, ਸਭ ਨਿਸ਼ਾਲਾ ਮਾਰੀਆਂ ਕਰਤਾ ਕਰੇ ਸੋਏ। ਅੱਗੇ ਜਾਤ ਨਾ ਜੋਰ ਹੈ ਅੱਗੇ ਜੀਉ ਨਵੇਂ, ਜਿਨ ਕੇ ਲੇਖੇ ਪੱਤਵੇ ਚੰਗੇ ਸੇ ਹੀ ਕੇ ਪੌੜੀ ਤੁਰ ਕਰਮ ਜਿਨ੍ਹਾਂ ਕੁਦਤ ਪਾਇਆ।

0: ਜਮਪੁਰ ਜਾਹਿ ਮਹੱਲਾ ਪਹਿਲਾ
1: ਭਰਮ ਹੈ ਦੂਜੇ ਲੱਗੇ ਜਾਏ ਜਮਨ ਮਰਨਾ ਹੁਕਮ ਹੈ ਭਾਣੇ ਆਵੇ ਜਾਏ ਖਾਣਾ ਪੀਣਾ ਪਵਿੱਤਰ ਹੈ ਤੇ ਤੋਰ ਜਿਕ ਸੰਭਾਏ ਨਾਨਕ ਜਿਨੀ ਗੁਰਮੁਖ ਪੁੱਜਿਆ ਤਿੰਨਾ ਸੂਤਕ ਨਾ ਪੌੜੀ ਸਤਿਗੁਰ ਵੱਡਾ ਕਰ ਸਕਦਾ।

जित पहो खसम न जाए। नानक सेवक कांड ये सेती कसम समय पौड़ी नानक।

ਸਤਿਕਾਰ ਯੋਗ ਗੁਰੂ ਕੀ ਸਾਜੀ ਨਿਵਾ ਜੀ, ਪਰਮ ਪਿਆਰੀ ਸਾਧ ਸੰਗਤ ਜੀਓ, ਵਡਭਾਗੇ ਹੋ ਜੋ ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਭਰਦੇ ਹੋਏ ਪਾਵਨ ਪਵਿੱਤਰ ਆਸਾ ਪਰਿਵਾਰ ਦਾ ਕੀਰਤਨ ਆਪ ਜੀ ਨੇ ਸ਼ਰਧਾ ਭਾਵਨਾ ਦੇ ਨਾਲ ਸਰਵ ਕੀਤਾ ਹੈ। ਆਓ ਉਹਨਾਂ ਦੀ ਸਤਿਕਾਰ ਯੋਗ ਭਾਈ ਸਾਹਿਬ ਭਾਈ ਰਖਵਿੰਦਰ ਸਿੰਘ ਜੀ ਖਾਲਸਾ, ਤਿੰਨਾਂ ਪਾਸੋਂ ਪਾਵਨ ਪਵਿੱਤਰ ਹੁਕਮਨਾਮੇ ਦੀ ਕਥਾ ਸਰਵਨ ਕਰੀਏ ਜੀ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਨੂੰ

ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਗੰਮ ਅਪਾਰ ਅਨੰਤ ਗੁਰ ਅਭਗਤ ਅਲਖ ਅਭੇਵ ਪਾਰ ਬ੍ਰਹਮ ਪੂਰਨ ਬ੍ਰਹਮ ਸਤਿਗੁਰ ਨਾਨਕ ਦੇਵ ਸਤਿਗੁਰ ਨਾਨਕ ਦੇਵ ਦੇਵ ਦੇਵੀ ਸਭ ਧਿਆਵਹਿ ਨਾਦ ਬਾਤ ਬਿਸਮਾਦ ਰਾਗ ਰਾਗ ਗੁਣ ਗੁਣ ਗਾਵਹਿ ਸੁਨ ਸਮਾਦ ਅਗਾਦ ਸਾਦ ਸੰਗਤ ਸਪਰੰਪਰ ਅਭਗਤ ਅਲਖ ਅਭੇਵ ਅਗਾਮਿਤ ਅਪਰੰਪਰ ਆਦ ਅਦਵੈਖ ਅਭੇਖ ਮਹਾਂਪ੍ਰਭ ਸਤ ਸਰੂਪ ਸੋ ਜੋਤ ਪ੍ਰਕਾਸ਼ੀ ਪੂਰ ਰਹਿਓ ਸਭ ਹੀ ਘਟ ਕੇ ਪਟ ਤਤ ਸਮਾਦ ਸੁਭਾਵ ਪਰਨਾਸੀ ਆਦ ਜੁਗਾਦ ਜੁਗਾਦ ਤੁਹੀ ਪ੍ਰਭ ਫੈਲ ਰਹਿਓ ਸਭ ਅੰਤਰਵਾਸੀ ਦੀਨ ਦਿਆਲ ਕਿਰਪਾਲ ਕਿਰਪਾ ਕਰ ਆਦ ਅਜੋਣ ਅਜੈ ਅਬਨਾਸੀ ਹਰ ਕੀ ਵਡਿਆਈ ਹੋ ਆਖ ਨਾ ਸਕਾਂ ਹੋ ਮੂਰਖ ਮੁਗਧਨੀ ਜਾਣ ਜਨ ਨਾਨਕ ਕੋ ਹਰ ਬਖਸ਼ ਲੈ ਮੇਰੇ ਸੁਆਮੀ

सर पर रुनिया, सुख ना पायन मूल

ਵੇਖ ਮਰ ਮਰ ਜਨਮ ਤੇ ਬਿਣ ਬੂਝੇ ਸਭ ਵਾਦ ਜੋਨੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ, ਗੁਰੂ ਕੀ ਸਾਜੀ ਨਵਾਜੀ, ਸਾਧ ਸੰਗਤ, ਵੱਡਿਆਂ ਭਾਗਾਂ ਵਾਲੇ ਹੋਏ ਜੇ ਸਤਿਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਚਰਨ ਸਰਨ ਵਿੱਚ ਹਾਜ਼ਰੀਆਂ ਭਰ ਕੇ, ਬਹੁਤ ਵੱਡੇ ਭਾਗ ਉਹਨਾਂ ਦੇ ਜਿਨ੍ਹਾਂ ਨੂੰ ਦਾਤੇ ਨੇ ਅੰਮ੍ਰਿਤ ਵੇਲੇ ਦਾ ਜਾਗਣਾ, ਅੰਮ੍ਰਿਤ ਵੇਲੇ ਦਾ ਇਸ਼ਨਾਨ, ਫਿਰ ਦਾਤੇ ਨੇ ਰਹਿਮਤ ਕਰਕੇ ਆਪਣੇ ਅੰਮ੍ਰਿਤ ਰੂਪੀ ਨਾਮ ਨਾਲ ਜੋੜਨ ਦੀ ਮਿਹਰ ਕੀਤੀ। ਸਤਿਗੁਰੂ ਸਾਹਿਬ ਜੀ ਦੇ ਇਸ ਇਲਾਹੀ ਦਰਬਾਰ ਦੇ ਵਿੱਚ ਸਤਿਗੁਰੂ ਸਾਹਿਬ ਜੀ ਦਾ ਅੱਜ ਦਾ ਅੰਮ੍ਰਿਤ ਵੇਲੇ ਦਾ ਇਲਾਹੀ ਫੁਰਮਾਨ ਸੂਹੀ ਰਾਗ ਦੇ ਵਿੱਚ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ, ਬਾਣੀ ਦੇ ਬੋਹਿਤ, ਜੋਤ ਸਰੂਪ, ਸੱਚੇ ਪਿਤਾ, ਪੰਜਵੇਂ ਪਾਤਸ਼ਾਹ, ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਹਿਬ ਦੀ ਵਿਵਾਰਕ ਰਸਨਾ ਤੋਂ ਫਰਮਾਏ ਹੋਏ ਇਲਾਹੀ ਫੁਰਮਾਨ ਦੀ ਬਖਸ਼ਿਸ਼ ਹੋਈ ਹੈ। ਸਤਿਗੁਰੂ ਸਾਹਿਬ ਜੀ ਦੀ ਇਲਾਹੀ ਬਾਣੀ ਦੀ ਬਾਬਤ ਵਿਦਵਾਨਾਂ ਦੀ ਵਿਚਾਰ ਹੈ। ਕੁਝ ਸਿੱਖ ਧਰਮ ਦੇ ਮਹਾਨ ਵਿਦਵਾਨ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਬਾਣੀ ਜਿਹੜੀ ਹੈ ਨਾ, ਉਹ ਕੂੰਜੀ ਹੈ, ਕੂੰਜੀ ਭੇਤ ਬਹੁਤ ਖੋਲਦੀ ਔਰ ਇਹ ਲੱਗਦੀ ਵੀ ਸੱਚਾਈ ਹੈ। ਕਾਵ ਦੇ ਵਿੱਚ ਆਪਣੀ ਮਰਜ਼ੀ ਨਾਲ ਕਈ ਵਾਰੀ ਬੰਦਾ ਵਿਚਾਰ ਕਰੇ ਤੇ ਹੋ ਸਕਦਾ ਉਹਦੀ ਗਲਤ ਹੋ ਸਕਦੀ ਹੈ। ਭਾਈ ਗੁਰਦਾਸ ਜੀ ਨੇ ਜਿੰਨੇ ਵੀ ਕਵਿਤ ਪੌੜੀਆਂ ਲਿਖੀਆਂ ਨੇ, ਜੇ ਉਹਨਾਂ ਨੂੰ ਕਿਤੇ ਧਿਆਨ ਨਾਲ ਵਿਚਾਰਿਆ ਜਾਏ ਤਾਂ ਉਹ ਕਿਸੇ ਨਾ ਕਿਸੇ ਇਲਾਹੀ ਫੁਰਮਾਨ ਦੀ ਵਿਚਾਰ ਹੈ ਜੋ ਸਤਿਗੁਰੂ ਸਾਹਿਬ ਜੀ ਨੇ ਇਸ ਫੁਰਮਾਨ ਦੇ ਵਿੱਚ ਪਹਿਲੀ ਪੰਕਤੀ ਇਹਨਾਂ ਵੀ ਸਿਮਰਿਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾਂ ਸਭ ਕੂੜ ਗਾਲੀ ਹੋਚੀਆਂ। ਹੁਣ ਕੋਈ ਆਪਣੀ ਸਮਝ ਨਾਲ ਇਹਦੇ ਅਰਥ ਕਰੇ ਤੇ ਉਹ ਕਹਿ ਸਕਦਾ ਹੈ ਕਿ ਸਿਮਰਤੀਆਂ ਵੇਦ ਪੁਰਾਣ ਵੀ ਉਹ ਪੁਕਾਰ ਪੁਕਾਰ ਕੇ ਕਹਿ ਰਹੀਆਂ ਨੇ ਕਿ ਨਾਮ ਤੋਂ ਬਿਨਾਂ ਬਾਕੀ ਗੱਲਾਂ ਹੋਸ਼ੀਆਂ ਨੇ। ਲੇਕਿਨ ਜਦੋਂ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਵਿਚਾਰਾਂਗੇ ਤੇ ਭਾਈ ਸਾਹਿਬ ਜੀ ਕਹਿਣਗੇ ਸਿਮਰਤ ਪੁਰਾਣ ਕੋਟਾਣ ਬਖਾਣ, ਉਸਤਾਈ ਸਿਮਰਤੀਆਂ ਤੱਕ ਨਹੀਂ ਸੀਮਤ ਰਹੇ। ਕਹਿੰਦੇ ਜਿਹੜੀਆਂ ਸਤਾਈ ਸਿਮਰਤੀਆਂ ਨੇ ਇਹੋ ਜਿਹੀਆਂ ਕਰੋੜਾਂ ਸਿਮਰਤੀਆਂ ਹੋਣ, ਜਿਹੜੇ 18 ਪੁਰਾਣ ਨੇ ਨਾ ਇਹੋ ਜਿਹੇ ਕਰੋੜਾਂ ਪੁਰਾਣ ਹੋਣ। ਸਿਮਰਤ ਪੁਰਾਣ ਕੋਟਾਣ ਬਖਾਣ, ਬਹੁ ਭਾਗਵਤ ਵਿਆਕਰਨ ਵੇਦ ਗੀਤਾ, ਜਿਹੜੇ ਭਗਵਤ ਪੁਰਾਣ ਨੇ, ਜਿਹੜੇ ਚਾਰ ਵੇਦ ਨੇ, ਜਿਹੜੇ ਵਿਆਕਰਨ ਨੇ, ਹੋਰ ਜਿਹੜੇ ਉਰਸ਼ੀਆਂ ਮੁਨੀਆਂ ਦੇ ਲਿਖੇ ਹੋਏ ਕਰੋੜਾਂ ਗ੍ਰੰਥ ਹੋਣ, ਜਿਨ੍ਹਾਂ ਦੇ ਵਿੱਚ ਤੈਨੂੰ ਸੇਸ, ਮਰਚੇਸ, ਅਖਲੇਸ਼, ਮਹੇਸ਼, ਮੋਨ, ਸੁਰ, ਜਗਤ ਅਰ ਭਗਤ ਸੁਰ ਨਰ ਅਦੀਤਾ, ਜਿਹਦੇ ਵਿੱਚ ਸ਼ੇਸ਼ਨਾਗ, ਧਰਮਰਾਜ,
विष्णु ऋषि मुनि शिवजी जगत और भगत जिन्होंने जगत दे विच अपने आप नूं आप भगत अखवाया ता सतगुरु साहिब जी ने भगत जी नूं भगत दा सरपाव दिता जां भगत कबीर जी नूं भगत रविदास जी नूं लेकिन एको जिन्हां ने अपने आप नूं आप जति अखवाया अतीत अखवाया भगत अखवाया जिहदे च दत्तात्रेय वर्गे आ सतगुर साहिब जी ने दसम दी बाणी च इन्हां दा बहुत भेत खोल दिता होया है कि सिख किते भुलेखे जां ना समझ रहे भी यह अतीत सी ओह सारे होण ज्ञान और ध्यान अनुमान उन्मन राग नाद दिज सुरमीता उन्हां सिमरतियां दे उन्हां प्राणां दे उन्हां व्याकरणां दे उन्हां नूं भगत अखवाउण वाले दत्तात्रेय वर्गियां दे ओह विष्णु ब्रह्मा जी शिव जी उन्हां सारियां दे बड़ा ज्ञान रखण वाले और उन्हां दे ध्यान टका के बैठण वाले जिहड़े राग ते बड़े माहर होण जो ओह कहिंदे ने कि आ ब्राह्मण ने लिखे होया उहदे बाबत होण ओह सारे तूं पढ़ लवें लेकिन याद रखी कि उहदे विच नाम नहीं इस वास्ते जिहड़ा तैन गुरु कोल आ के अखर मिलना ना अर्ध लग मात्र अखर मेक गुर शब्द जिहड़ा तू गुरु के शब्द ना जुड़ना है मेक दा अर्थ हुंदा छोटा कोई अद्धा अखर होवे अद्धा अखर नाल ही तू जुड़ गया ते ए याद रखनी अगम अत अगाधमी दा वो अद्धा अखर जेड़ा है अगामी वो अगाध है गुरु के शब्द नाल लगन वास करके तू भी ऐसा हो जाएगा। इस वास्ते की करी गुरु को आई गुरु तो बिना सिमरतियां वेद पुराण जिन्हिया भी पोथियां ने उन्हां कोले वाहेगुरु अकाल पुरख का नाम नहीं हैगा ते नाम तो बिना जिन्हिया भी संसार दियां गल्लां होर ने वह सारिया होचियां किसे काम दा नहीं। इस वास्ते जिहड़ा वो नाम है वाहेगुरु का नाम निदान अपार भगता मन वसे नाम दे मम्मे दे थले सतगुरु साहिब जी ने औंकर लाया नाम एक अकाल पुरख दा किसी होर दा नाम नहीं जेड़ा वो अकाल पुरख दा नाम दा एक खजाना है। पर एक गल वखरी कि इहनू जपण वाले बहुत घट ने आपां सतगुरां दी अलाही बाणी दा सुखमनी साहिब दा पाठ करदे हां करना चाहिदा है पर सच्चाई ये भी है भी सुखमनी साहिब दे पाठ नूं मंदन वाले बहुत घट ने। एहो निदान जपै मन कोए सब जुग में तां की गत होए जिहड़ा नाम है वेदा पुराणा ने जुग जुग दा अपनो अपना धर्म आख्या है पर सतगुरु गुरु नानक साहब ने आख्या जुग कोई भी होवे नाम उसे दा ही है। पर इस नाम जपन वाले विरले ने तो जिहड़ा जपन वाला है वह भगत जाने जिहड़ा उस अकाल पुरख के नाम ना जुड़ता है नाम जपदा है उन्हां नूं भगत दा सरपाओ तां दित्ता सी कि ओह परमेश्वर दे नाम नाल जुड़े सी ते उन्हां भगतां दे मन विच उस वाहिगुरु अकाल पुरख दा वासा होया।
ਹੁਣ ਜਦੋਂ ਉਹ ਨਾਮ ਗੁਰੂ ਕੋਲੋਂ ਮਿਲਿਆ ਹੈ, ਗੁਰੂ ਦੇ ਸੰਗ ਵਿੱਚ ਬੈਠਿਆ, ਜਨਮ ਮਰਨ ਮੋਹ ਦੁੱਖ ਸਾਧੂ ਸੰਗ ਨਸੇ, ਜਿਸ ਮੋਹ ਦੀ ਉਮਰ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਨਾਂ ਵਿੱਚ ਸਭ ਤੋਂ ਲੰਮੀ ਉਮਰ ਜਿਹੜੀ ਨਾ ਮੋਹ ਦੀ ਹੈ। ਮੋਹ ਕਈ ਜਨਮਾਂ ਤੱਕ ਸਾਡੇ ਨਾਲ ਜਾਂਦਾ ਹੈ। ਮੋਹ ਦੇ ਕਾਰਨ ਹੀ ਜੰਮਣ ਮਰਨ ਚ ਪਏ ਰਹਿੰਦੇ ਹਾਂ, ਦੁੱਖ ਪਾਉਂਦੇ ਹਾਂ, ਪਰ ਇਹ ਮੋਹ ਗੁਰੂ ਕਿਰਪਾ ਦੇ ਨਾਲ ਟੁੱਟਦਾ ਹੈ। ਤੇ ਜਿਹੜਾ ਗੁਰੂ ਕੋਲ ਆਇਆ, ਗੁਰੂ ਦੇ ਸੰਗ ਵਿੱਚ ਬੈਠਿਆ ਹੈ, ਗੁਰੂ ਕਿਰਪਾ ਦੇ ਨਾਲ ਉਹਦਾ ਮੋਹ ਟੁੱਟ ਗਿਆ, ਦੁੱਖ ਟੁੱਟ ਗਏ। ਸਤਿਗੁਰੂ ਸਾਹਿਬ ਜੀ ਨੇ ਇਲਾਹੀ ਬਾਣੀ ਚ ਇੱਕ ਵਚਨ ਫਰਮਾਇਆ ਕਿ ਤੂੰ ਅਖੀਰਲੇ ਸਵਾਸਾਂ ਤੇ ਵੀ ਗੁਰੂ ਕੋਲ ਆ ਜੇ, ਗੁਰੂ ਤੇਰੀ ਵੀ ਬਖਸ਼ਿੰਦੇ। ਤੂੰ ਕਿੱਡਾ ਅਪਰਾਧੀ ਹੋਵੇਂ, ਕਿੱਡਾ ਨੀਚ ਹੋਵੇਂ, ਤੇਰੇ ਗੁਰੂ ਕੋਲ ਆਉਣ ਦੀ ਦੇਰੀ ਹੋ ਸਕਦੀ, ਗੁਰੂ ਤੇਰੇ ਔਗਣ ਨਹੀਂ ਵਿਚਾਰਦਾ, ਗੁਰੂ ਆਇਆ ਨੂੰ ਬਖਸ਼ ਲੈਂਦਾ। ਅਪਰਾਧੀ ਮਤਹੀਨ ਨਿਰਗੁਣ ਅਨਾਥ ਨੀਚ, ਅਪਰਾਧੀ ਹੋਵੇ, ਮਤ ਤੂੰ ਹੀਣਾ ਹੋਵੇ, ਤੇਰੇ ਕੋਲ ਬੁੱਧੀ ਵੀ ਚੰਗੀ ਨਾ ਹੋਵੇ, ਯਤੀਮ ਹੋਵੇ, ਕਰਮ ਵੀ ਤੇਰੇ ਨੀਚ ਹੋਣ, ਸਾਠ ਕਠੋਰ ਕੁਲਹੀਨ ਵਿਆਪਤ ਮੋਹ ਕੀਚ। ਸਾਠ ਕਹਿੰਦੇ ਆ ਮੂਰਖ ਨੂੰ, ਤੇਰੀ ਕੁਲ ਵਿੱਚ ਕੋਈ ਐਸਾ ਨਾ ਹੋਵੇ ਕਿ ਜੋ ਭਗਤੀ ਕਰਕੇ ਕੁਲ ਦਾ ਨਾਂ ਕਰ ਦੇਵੇ, ਉਹ ਵੀ ਨਾ ਹੋਵੇ, ਤੇਰੀ ਕੁਲ ਵਿੱਚ ਵੀ ਹੀਣਤਾ ਹੋਵੇ, ਤੂੰ ਮੋਹ ਦੇ ਚੱਕਰ ਦੇ ਵਿੱਚ ਫਸਿਆ ਹੋਵੇ, ਮਲ ਭਰਮ ਕਰਮ ਅਹੰਗ ਮਮਤਾ ਮਰਨ ਚੀਤ ਨਾ ਆਵੇ, ਮੈਲ ਦਾ ਭਰਿਆ ਰਹੇ, ਭਰਮਾਂ ਚ ਫਸਿਆ ਰਹੇ, ਕਰਮ ਕਾਂਡਾਂ ਚ ਫਸਿਆ ਰਿਹਾ ਹੋਵੇ, ਹੋਵੇ ਅਹੰਕਾਰ ਹੋਇਆ ਮੈਂ, ਮਮਤਾ ਤ੍ਰਿਸ਼ਨਾ ਤੈਨੂੰ ਬਹੁਤ ਵਿਆਪਤੀ ਹੋਵੇ, ਇਹ ਤੈਨੂੰ ਭੁੱਲ ਹੀ ਗਿਆ ਹੋਵੇ ਕਿ ਮੇਰੇ ਭੌਰ ਨੇ ਉਡਾਰੀ ਮਾਰਨੀ ਹੈ, ਮੈਂ ਇੱਕ ਦਿਨ ਮਰ ਜਾਣਾ ਹੈ, ਮੇਰੇ ਕੋਲ ਇਹਦਾ ਹਿਸਾਬ ਕਿਤਾਬ ਲੈਣਾ, ਇਹ ਤੈਨੂੰ ਯਾਦ ਹੀ ਨਾ ਹੋਵੇ। ਬਣਤਾ ਬਨੋਦ ਆਨੰਦ ਮਾਇਆ ਅਗਿਆਨਤਾ ਲਪਟਾਵੇ, ਤੂੰ ਘਰਵਾਲੀ ਦੇ ਗੇੜ ਚ ਇੰਨਾ ਫਸ ਗਿਆ ਹੋਵੇ, ਇਹ ਤੇ ਸੀਗਾ ਕਿ ਤੂੰ ਤਾਂ ਆਪਣੇ ਜੀਵਨ ਸਾਥੀ ਦੇ ਨਾਲ ਬੰਦਗੀ ਕਰਕੇ ਸਦੀਵੀ ਸਾਥੀ ਬਣਨਾ ਸੀ, ਲੇਕਿਨ ਤੂੰ ਆਪਣੇ ਘਰ ਦੇ ਮੋਹ ਦੇ ਵਿੱਚ ਅੰਗਣਾ ਅਧੀਨ ਕਾਮ ਕੁਰਕ ਮਿਬਰ ਪ੍ਰਵੀਨ, ਤੂੰ ਤੇ ਘਰ ਦਾ ਹੀ ਗੁਲਾਮ ਹੋ ਗਿਆ। ਲੇਕਿਨ ਜੇ ਇਹ ਵੀ ਹੋ ਜਾਏ, ਬਣਤਾ ਬਨੋਦ ਆਨੰਦ ਮਾਇਆ ਅਗਿਆਨਤਾ ਲਪਟਾਵੇ, ਕਿੰਨਾ ਕੁ ਸਮਾਂ ਤੇਰਾ ਬੀਤ ਗਿਆ ਹੋਵੇ, ਖਿਸੈ ਜੋਬਣ ਬਦੇ ਜਰੂਆ, ਜਵਾਨੀ ਖਿਸਕੀ ਹੋਵੇ, ਬੁਢੇਪਾ ਬਹੁਤ ਵੱਧ ਗਿਆ ਹੋਵੇ, ਦਿਨ ਨਿਹਾਰੇ ਸੰਗ ਮੀਚ, ਮੀਚ ਕਹਿੰਦੇ ਮੌਤ ਨੂੰ, ਇਹ ਤੈਨੂੰ ਪਤਾ ਲੱਗੇ ਕਿ ਮੌਤ ਬਹੁਤ ਨੇੜੇ ਆ ਗਈ ਹੈ, ਹੁਣ ਤਾਂ ਮੈਂ ਨਹੀਂ ਬਚ ਸਕਦਾ, ਪਰ ਤੂੰ ਉਸ ਵੇਲੇ ਵੀ ਗੁਰੂ ਕੋਲ ਆ ਜਾਵੇਂ, ਬਿਨਵੰਤ ਨਾਨਕ ਆਸ ਤੇਰੀ ਸਰਨ ਸਾਧੂ ਰਾਖ ਨੀਚ, ਤੂੰ ਉਦੋਂ ਵੀ ਗੁਰੂ ਕੋਲ ਆ ਜਾਵੇਂ, ਗੁਰੂ ਕਿਰਪਾ ਕਰੇਗਾ ਤੇ ਤੇਰੇ ਹਿਰਦੇ ਦੇ ਵਿੱਚ ਨਾਮ ਵਸਾ ਦੇਗਾ, ਉਸ ਨਾਮ ਕਰਕੇ ਨਾਮ ਅਪਾਰ ਹੈ, ਫਿਰ ਤੂੰ ਵੀ ਅਪਾਰ ਹੋਏਗਾ, ਨਾਮ ਨਿਧਾਨ ਅਪਾਰ ਭਗਤਾ ਮਨ ਵਸੈ, ਜਨਮ ਮਰਨ ਮੋਹ ਦੁੱਖ ਸਾਧੂ ਸੰਗ ਨਸੈ, ਤੇਰਾ ਮੋਹ ਤੇਰੇ ਜਨਮ ਮਰਨ ਦੇ ਦੁੱਖ ਸਭ ਕੱਟੇ ਜਾਣਗੇ। ਲੇਕਿਨ ਜੇ ਗੁਰੂ ਕੋਲੇ ਨਾ ਆਇਆ, ਮੋਹ ਬਾਦ ਅਹੰਕਾਰ ਸਰ ਪਰ ਰੁਨਿਆ,
ਇਹ ਜ਼ਰੂਰੀ ਹੈ ਕਿ ਗੁਰੂ ਤੋਂ ਬਿਨਾਂ ਛੁੱਟ ਨਹੀਂ ਸਕਦਾ। ਫਿਰ ਤੂੰ ਇਸ ਮੋਹ ਦੇ ਵਿੱਚ, ਵਾਦ ਵਿਵਾਦ ਦੇ ਵਿੱਚ, ਹੰਕਾਰ ਦੇ ਵਿੱਚ ਐਸਾ ਹੋਏਗਾ ਕਿ ਅਖੀਰ ਰੋਂਦਾ ਰਹੇਗਾ ਵੀ ਮੈਂ ਆਪਣਾ ਸਭ ਕੁਛ ਗੁਆ ਲਿਆ। ਸੁੱਖ ਨਾ ਪਾਇਨ ਮੂਲ ਨਾਮ ਵਿਛੁਨਿਆ, ਗੁਰੂ ਤੋਂ ਬਿਨਾਂ ਨਾਮ ਨਹੀਂ ਮਿਲ ਸਕਦਾ। ਤੂੰ ਗੁਰੂ ਕੋਲ ਆਇਆ ਨਹੀਂ ਤੇ ਸਾਹਿਬ ਜੀ ਕਹਿੰਦੇ ਫਿਰ ਯਾਦ ਰੱਖੀ ਕਿ ਮੂਲੋਂ ਹੀ ਸੁੱਖ ਨਹੀਂ, ਫਿਰਤਾ ਵਿਛੋੜੇ ਚ ਪੈ ਗਿਆ। ਵਿਛੋੜਿਆ ਦੁੱਖ ਜਿਹੜਾ ਉਹ ਬਹੁਤ ਵੱਡਾ ਹੈ। ਕਿਤੇ ਫਿਰ ਉਸ ਦੀ ਬਾਬਤ ਵੀ ਭਾਈ ਗੁਰਦਾਸ ਜੀ ਨੇ, ਭਾਈ ਨੰਦ ਲਾਲ ਜੀ ਨੇ, ਸਤਿਗੁਰ ਨੇ ਵੀ ਅਲਾਹੀ ਬਾਣੀ ਦੇ ਵਿੱਚ ਬਿਆਨ ਕੀਤਾ ਕਿ ਦੁਨੀਆਂ ਦੇ ਕਿੰਨੇ ਦੁੱਖ ਇਕੱਠੇ ਕਰ ਲਓ ਉਹ ਵੀ ਥੋੜੇ ਨੇ, ਕਿ ਵਿਛੋੜੇ ਦਾ ਦੁੱਖ ਬਹੁਤ ਵੱਡਾ ਹੈ। ਹੁਣ ਗੁਰੂ ਤੋਂ ਵਿਛੜਿਆ ਹੋਇਆ, ਗੁਰੂ ਕੋਲ ਆ ਨਹੀਂ ਰਿਹਾ, ਜੋ ਤੇਰਾ ਨਹੀਂ ਹੈ ਉਹਨੂੰ ਵੀ ਕਹਿ ਰਿਹਾ ਮੇਰੀ ਮੇਰੀ ਧਾਰ ਬੰਧਨ ਬੰਧਿਆ, ਆਪਣੇ ਆਪ ਨੂੰ ਆਪ ਹੀ ਬੰਧਨ ਵਿੱਚ ਬੰਨ ਰਿਹਾ, ਆਪ ਹੀ ਇਹੋ ਜਿਹੀ ਕਰਨੀ ਕਰ ਰਿਹਾ ਹੈ ਜਿਹ ਚ ਫਿਰ ਆਪ ਦੁੱਖਾਂ ਜਾ ਰਿਹਾ। ਨਰਕ ਸੁਰਗ ਅਵਤਾਰ ਮਾਇਆ ਧੰਦਿਆ, ਤੂੰ ਨਰਕ ਵੀ ਆਪ ਹੀ ਛੇੜ ਰਿਹਾ ਹੈ। ਕਦੀ ਕਦੀ ਦੁੱਖ ਜਨਮ ਦਾ ਮਰਦਾ ਰਹੇਗਾ ਇਸ ਮਾਇਆ ਦੇ ਧੰਦਿਆਂ ਵਿੱਚ। ਸਵਾਸਤੇ ਸਾਹਿਬ ਜੀ ਕਹਿੰਦੇ ਮੈਂ ਬਹੁਤ ਵਿਚਾਰ ਕੇ ਤੈਨੂੰ ਕਹਿ ਰਿਹਾ, ਸੋਧਤ ਸੋਧਤ ਸੋਧ ਤੱਤ ਵਿਚਾਰ, ਬਹੁਤ ਸੋਧ ਕੇ ਤੱਤ ਵਿਚਾਰ ਕੇ ਕਿ ਤੂੰ ਇੰਨੇ ਦੁੱਖਾਂ ਚ ਪੈ ਕੇ ਤੂੰ ਆਪਣੀ ਜ਼ਿੰਦਗੀ ਦੀ ਬਾਜ਼ੀ ਹਾਰ ਰਿਹਾ ਕਿਉਂ। ਨਾਮ ਬਿਨਾਂ ਸੁੱਖ ਨਾ ਹੈ ਸਰ ਪਰ ਹਾਰਿਆ, ਨਾਮ ਵਾਲੇ ਪਾਸੇ ਤੂੰ ਗਿਆ ਨਹੀਂ, ਫਿਰ ਤੂੰ ਆਪਣੀ ਜ਼ਿੰਦਗੀ ਦੀ ਬਾਜ਼ੀ ਜਿਹੜੀ ਨਾ ਉਹ ਹਾਰ ਰਿਹਾ। ਹਾਰਨ ਕਰਕੇ ਹੀ ਆਵਹੇ ਜਾਹੇ ਅਨੇਕ ਮਰ ਮਰ ਜਨਮ ਤੇ, ਗਿਣਤੀ ਕੋਈ ਨਹੀਂ ਇਹੋ ਜਿਹਾਂ ਦੀ ਜਿਹੜੇ ਗੁਰੂ ਕੀ ਚਰਨ ਸ਼ਰਨ ਵਿੱਚ ਆਉਣ ਨੂੰ ਤਿਆਰ ਨਹੀਂ। ਅਨੇਕਾਂ ਨੇ ਫਿਰ ਉਹ ਸਵਾਸ ਸਵਾਸ ਨਾਲ ਵੀ ਮਰਦੇ ਆ, ਉਹਨਾਂ ਦਾ ਇੱਕ ਇੱਕ ਸਵਾਸ ਦੀ ਮੌਤ ਹੋ ਰਹੀ ਹੈ। ਮਾਣੋ ਹੀਰਾ ਉੱਡਾ ਕੀਮਤੀ ਨਹੀਂ ਜਿੰਨਾ ਸਵਾਸ ਕੀਮਤੀ ਹੈ, ਉਹ ਫਿਰ ਜਨਮ ਦੇ ਮਰਦੇ ਦੁੱਖ ਪਾਉਂਦੇ ਨੇ। ਬਿਨ ਬੂਝੇ ਸਵਾਦ ਜੋਨੀ ਪਰਮ ਤੇ, ਜਿਹੜਾ ਹੁਕਮ ਸੀ ਗੁਰੂ ਦਾ ਬੁੱਝਣਾ ਸੀ ਜਾਣਨਾ ਸੀ, ਜੇ ਹੁਕਮ ਬੁੱਝਦਾ ਫਿਰ ਤੈਨੂੰ ਨਾਨਕ ਹੁਕਮ ਹੈ, ਜੇ ਬੁੱਝੈ ਤਾਂ ਹਉਮੈ ਕਹੇ ਨਾ ਕੋਈ। ਲੇਕਿਨ ਉਹ ਤਾਂ ਗੁਰੂ ਕੋਲ ਆਇਆ ਹੀ ਨਹੀਂ, ਹੁਕਮ ਬੁੱਝਿਆ ਹੀ ਨਹੀਂ, ਫਿਰ ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗੱਜ ਮੀਨ ਕੁਰੰਗਾ, ਪਤਾ ਨਹੀਂ ਕਿਹੜੀਆਂ ਕਿਹੜੀਆਂ ਜੂਨੀਆਂ ਦੇ ਵਿੱਚ ਦੁੱਖ ਪਾਏਗਾ। ਜਿਨ ਕੋ ਭਾਏ ਦਿਆਲ ਤਿੰਨ ਸਾਧੂ ਸੰਗ ਪਿਆ, ਰਹਾਉ ਦੀ ਪੰਕਤੀ ਸੀ ਵੀ ਨਾਮ ਨਿਧਾਨ ਅਪਾਰ ਭਗਤਾ ਮਨ ਵਸੇ, ਜਨਮ ਮੋਹ ਤੋਂ ਮੋਹ ਦੁੱਖ ਸਾਧੂ ਸੰਗ ਨਸੇ। ਗੁਰੂ ਕੋਲ ਆ ਗਿਆ, ਜਦੋਂ ਤੂੰ ਗੁਰੂ ਕੋਲ, ਗੁਰੂ ਨੇ ਤੇਰਾ ਮਨ ਜੁੜ ਗਿਆ, ਗੁਰੂ ਨੇ ਕਿਰਪਾ ਕੀਤੀ, ਉਸ ਪਰਮੇਸ਼ਰ ਨੇ ਕਿਰਪਾ ਕਰਤੀ, ਤੈਨੂੰ ਜਿੱਦਣ ਗੁਰੂ ਕਾ ਸੰਗ ਮਿਲਿਆ ਹੈ, ਪਰਮੇਸ਼ਰ ਦੀ ਕਿਰਪਾ ਹੋਈ ਹੈ, ਅੰਦਰ ਨਿਮਰਤਾ ਕੀ ਕਿ ਮੈਂ ਨਹੀਂ ਸੀ ਆ ਸਕਦਾ, ਉਸ ਵਾਹੇ ਨੂੰ ਕਿਰਪਾ ਕਰਕੇ, ਵਾਹਿਗੁਰੂ ਨੇ ਕਿਰਪਾ ਕਰਕੇ ਮੈਨੂੰ ਲੈ ਆਉਂਦਾ ਹੈ। ਗੁਰੂ ਨੇ ਨਾਮ ਕੀ ਗੱਲ ਕਿਹਦੀ ਕੀਤੀ, ਨਾਮ ਦੀ, ਗੁਰੂ ਨੇ ਹੋਰ ਕੋਈ ਗੱਲ ਹੀ ਨਹੀਂ ਕੀਤੀ, ਵੀ ਕੋਈ ਕਰਮ ਕਾਂਡ ਨਹੀਂ। ਗੁਰੂ ਨੇ ਆਖਿਆ ਦੁਨੀਆਂ ਪੁੰਨ ਕਰਦੀ ਏ,
ਉਹਦੇ ਨਾਲ ਹੰਕਾਰ ਪੈਦਾ ਹੁੰਦਾ ਹੈ। ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਏ, ਅੰਮ੍ਰਿਤ ਹਰ ਕਾ ਨਾਮ ਤਿੰਨੀ ਜਣੀ ਜਪ ਲਿਆ। ਜਿਹੜੇ ਗੁਰੂ ਕੋਲੇ ਆਏ ਉਹਨਾਂ ਨੇ ਜੋ ਵਾਹਿਗੁਰੂ ਅਕਾਲ ਪੁਰਖ ਦਾ ਨਾਮ ਅੰਮ੍ਰਿਤ ਉਸ ਨੂੰ ਜਪਣਾ ਕੀਤਾ ਹੈ। ਖੋਜੇ ਕੋਟ ਅਸੰਖ ਬਹੁਤ ਅਨੰਤ ਕੇ ਜਿਸ ਬੁਝਾਏ ਆਪ ਨੇੜਾ ਤਿਸ ਹੈ। ਬੜਿਆਂ ਨੇ ਖੋਜਣ ਦੀ ਕੋਸ਼ਿਸ਼ ਕੀਤੀ ਕਿ ਪਰਮੇਸ਼ਵਰ ਨੂੰ ਲੱਭ ਲਈਏ, ਅਨੰਤਾਂ ਹੋਏ ਨਿਕਲਣ। ਜਿੰਨੇ ਚਿਰ ਕਿਸੇ ਨੇ ਹਾਰ ਮੰਨ ਕੇ ਡਿੱਗਿਆ ਨਹੀਂ, ਉਹ ਕਿੰਨਾ ਜ਼ੋਰ ਲਾ ਲਿਆ, ਉਹ ਅਗਾਮ ਹੈ, ਉਹਦੇ ਕੋਲ ਉਹਦਾ ਮਿਲਾਪ ਨਹੀਂ ਕਰ ਸਕੇ, ਪਹੁੰਚ ਨਹੀਂ ਸਕੇ। ਜਿਨ੍ਹਾਂ ਨੇ ਆਪਣੇ ਹਥਿਆਰ ਸਿੱਟਦੇ, ਸਤਿਗੁਰੂ ਮੇਰੇ ਕੋਲ ਕੋਈ ਤਾਕਤ ਨਹੀਂ, ਤੂੰ ਮੇਰੀ ਬਾਂਹ ਫਾੜ। ਸੁਣ ਅੰਧਾ ਕੈਸੇ ਮਾਰਗ ਪਾਵੇ, ਕਰ ਗਏ ਰਹੋ ਕੋੜ ਨਿਭਾਵੇ, ਤੂੰ ਮੈਂ ਕੀ ਬਾਂਹ ਫਾੜ। ਫਿਰ ਉਹਨੂੰ ਬਹੁਤ ਨੇੜੇ ਹੋ ਕੇ ਮਿਲਦਾ ਹੈ, ਫਿਰ ਉਹਦੀ ਆਵਾਜ਼ ਆਉਂਦੀ ਏ, ਵਿਸਰ ਨਾਹੀ ਦਾ ਤਾਰ ਆਪਣਾ ਨਾਮ ਦੇਹੋ। ਉਹ ਕੁਛ ਨਹੀਂ ਹੋਰ ਮੰਗੇਗਾ, ਉਹ ਕੇਵਲ ਤੇ ਕੇਵਲ ਇਹ ਕਹੇਗਾ ਸਤਿਗੁਰ ਕਿਰਪਾ ਕਰੋ। ਬਹੁਤ ਐਸੇ ਸਿੱਖ ਹੋਏ ਜਿਨ੍ਹਾਂ ਨੂੰ ਗਿਆਨ ਹੋਇਆ, ਉਹਨਾਂ ਨੇ ਕੁਛ ਨਹੀਂ ਹੋਰ ਗੁਰੂ ਕੋਲੋਂ ਆ ਕੇ ਮੰਗਿਆ। ਸਾਡਾ ਇਤਿਹਾਸ ਭਰਿਆ ਪਿਆ ਹੈ ਕਿ ਸਤਿਗੁਰ ਜੀ ਕਿਰਪਾ ਕਰੋ, ਨਾਮ ਦੇ ਦਿਓ। ਔਰ ਕਿੰਨੇ ਚਿਰ, ਇਹ ਨਹੀਂ ਕਿੰਨੇ ਤਿਨਮ ਕਰਕੇ ਮੁੜ ਕੇ ਅਵੇਸਲੇ ਹੋ ਜਾਓ। ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ। ਸਤਿਗੁਰ ਹੁਣ ਇਹ ਕਿਰਪਾ ਕਰ ਦਿਓ ਕਿ ਦਿਨ ਰਾਤ ਤੁਹਾਡੇ ਗੁਣ ਗਾਵਾਂ, ਮਤਲਬ ਮੇਰੀ ਰਸਨਾ ਤੇ ਹੋਵੇ ਤੇ ਤੁਹਾਡੇ ਗੁਣ ਗਾਉਂਦਾ ਹੋਵਾਂ। ਤੇ ਜਿਸ ਨੇ ਉਹਦੇ ਗੁਣ ਪਾਏ ਗਾਏ ਆ, ਰਸਨਾ ਜਿਹੜੀ ਏ ਜਦੋਂ ਉਹ ਗੁਣ ਗਾਉਂਦੀ, ਰਸਨਾ ਗੁਣ ਗੋਪਾਲ ਨਿਤ ਗਾਇਨ, ਸ਼ਾਂਤ ਸਹਿਜ ਰਹੱਸ ਮਨ ਉਪਜੋ ਸਗਲੇ ਦੁੱਖ ਪਲਾਇਨ। ਉਹਦੇ ਸਾਰੇ ਦੁੱਖ ਕੱਟੇ ਗਏ ਨੇ, ਨਾਮ ਕਰਕੇ ਉਹਦੇ ਇਹ ਲੋਕ ਸੁਖੀਏ, ਪਰ ਲੋਕ ਸੁਹੇਲੇ ਨਾਨਕ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ।

ਹਰ ਨਾਲ ਰਹੋ ਤੂੰ ਮਨ ਮੇਰੇ ਅੰਗੀਕਾਰ ਉਹ ਕਰੇ ਤੇਰਾ ਸਭਨ ਗੱਲਾਂ ਸਮਰੱਥ ਸੁਆਮੀ ਕਹਿ ਨਾਨਕ ਮਨ ਮੇਰੇ ਸਾਚੇ ਸਾਹਿਬਾ

ਬਿਨਵੰਤ ਨਾਨਕ ਗੁਰ ਚਰਨ ਲਾਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਸੰਗਤ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਪਾਤਸ਼ਾਹ ਦਸਵੀਂ ਪ੍ਰਿਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਤਿਆ ਹੈ ਫਿਰ ਅੰਕਿਤ ਕੁਰਤੇ ਅਮਰਦਾਸ ਰਾਮਦਾਸ ਸਹਾਇ ਅਰਜਨ ਹਰਗੋਬਿੰਦ ਸਿਮਰੋ ਸ੍ਰੀ ਹਰ

आए श्री हर कृष्ण त्याय सब दुख जाए तेग बहादुर सिमरे कारण त्या वैसा है सब थाई हुए सहाय दसवें पातशाह गुरु गोबिंद सिंह जी महाराज सब थाई हुए सहाय दसा पातशाह के पुत्र आत्मा स्वरूप साहब श्री गुरु ग्रंथ साहब के पार दरदा ते अंतर के खालसा से बोलो जी वाहेगुरु ਗਰੀਬ ਰਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤ ਹੱਡੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵਣ ਚੱਕਿਆ ਦੇ ਚਲਾਈ ਤੇ ਵਾਹੀ ਦੇ ਕੇ ਡਿੱਟ ਕੀਤਾ ਤੇ ਨਾ ਪਿਆਰਿਆਂ ਤੇ ਤਿਆਰਿਆਂ ਦੀ ਕਮਾਈ ਤਾਂ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਜਿਹਨਾਂ ਸਿੰਘਾਂ ਸਿੰਘਣੀਆਂ ਧਰਮ ਏਸੀ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਹਾਰ ਨਚਰਾਏ ਗਏ ਗੁਰਦੁਆਰੇ ਸੇਵਾ ਵਾਸਤੇ ਕੁਰਬਾਨੀਆਂ ਕੀਤੀਆਂ ਧਰਮ ਨੇ ਹਾਰਿਆ ਸੀ ਕਿਸੇ ਦੇਖੇ ਸਾਸਾ ਸਤਸੰਗ ਨਿਭਾਇਆ ਤੇ ਨਾ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਅਸਵਲ ਗੁਰਦੁਆਰਾ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾ ਹੈ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਦਾ ਰਚਿਆ ਆਏ ਦੇਖ ਦੇਖ ਕੀ ਫਤਿਹ ਬਿਰਧ ਕੀ ਪਹਿਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਇਸ਼ਨਾ ਚੌਕੀਆਂ ਚੰਡੇ ਪੁੰਗੇ ਜੁਗ ਜੁਗ ਹਟਾਨ ਧਰਮ ਕਹਿ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤੂ ਜੀ ਮਤ ਪਤ ਕੇ ਰੱਖੇ ਆਪ ਵਾਹਿਗੁਰੂ ਗੁਰੂ ਕੀ ਬਲਵਾਜ ਪੰਥ ਸਦਾ ਸਾਹਿਬ ਦਾ ਜੀ ਗੁਰਦੁਆਰਾ ਨਨਕਾਣਾ ਸਾਹਿਬ ਪੰਜਾਬ ਸਾਹਿਬ ਦੇ ਹੋਰ ਗੁਰਦੁਆਰੇ ਗੁਰੂ ਧਾਮ ਜਿਹਨਾਂ ਤੋਂ ਆਪਦੇ ਪੰਥ ਨੂੰ ਛੋੜ ਲਿਆ ਗਿਆ ਹੈ ਉਹਨਾਂ ਦੀ ਗੁਰੂ ਦਰਸ਼ਨ ਦੀ ਦਾਤ ਤੇ ਸੇਵਾ ਸੰਭਾਲ ਦਿੰਦਾ ਆਪਣੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਉਟਿਆਂ ਦੀ ਓਟ ਗੁਰੂ ਨੇ ਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਰਾਮ ਦਤਾਰ ਜੀ ਦੋਏ ਕਰ ਜੋੜ ਕਰੂੰ ਅਰਦਾਸ ਬੁੱਧ ਭਾਵੇ ਤਾਣੇ ਰਾਸ ਇਹ ਗਰੀਬ ਨਵਾਜ ਜੀ ਆਪ ਜੀ ਦੇ ਚੰਨ ਕਾਮਨਾ ਦੀ ਅਰਦਾਸ ਦਿੰਦਾ ਜੀ ਆਪਣੀ ਬਖਸ਼ਿਸ਼ ਕੀਤੀ ਹੈ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋਏ ਸੰਗਤਾਂ ਨੂੰ ਦਰਸ਼ਨ ਦਰਦੇ ਕੇ ਸਰਤ ਉਤਾਰ ਜੀ ਬੇਅੰਤ ਬਾਣੀਆਂ ਦੇ ਪਾਠ ਅੱਜ ਵੀ ਰਾਗੀ ਸਿੰਘਾਂ ਨੇ ਆਪਦੇ ਚੰਨਾ ਜਾ ਸਕੀ ਵਾਰ ਦੇ ਕੀਰਤਨ ਕੀਤੇ ਵਿਦਵਾਨ ਵੀਰਾਂ ਨੇ ਅੱਜ ਦੇ ਹੁਕਮਨਾਮੇ ਦੀ ਕਥਾ ਤਿਆਰ ਕੀਤੀ ਗਰੀਬ ਨਾ ਕਿਰਪਾ ਕਰੋ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ੋ ਪੜੀ ਹੋਈ ਬਾਣੀ ਸੋਟ ਕੇ ਸੱਚ ਖੰਡ ਪ੍ਰਵਾਨ ਕਰੋ ਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦੇ ਇਨਸਾਨੀ ਕਿਰਪਾਲਤਾ ਕਰੋ ਜੀ ਅੱਗੋਂ ਤੋਂ ਸ਼ੋਰ ਤੇ ਪਿੱਤਰ ਬਾਣੀ ਤਿਆਰ ਬਲ ਬੁੱਧੀ ਬਖਸ਼ਿਸ਼ ਕਰੋ ਗਰੀਬ ਨਵਾਜ ਇਸ ਖੁਸ਼ੀ ਵਿੱਚ ਆਪ ਦੀਆਂ ਮੱਛੀਆਂ ਦਾ ਹੱਥਾਂ ਵਿੱਚ ਪਿੱਤਰ ਕਲਾਬ ਸਾਰੀ ਜਗ੍ਹਾ ਤਿਆਰ ਕਰੇ ਹੱਥ ਤਾਰ ਆਪ ਜੀ ਭੋਗ ਲਾਓ ਸ਼ੀਤ ਪ੍ਰਸਾਦ ਸਾਹ ਸੰਕਤ ਦੀ ਰਚਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪ ਬਖਸ਼ਿਸ਼ ਕਰੋ ਦਤਾਰ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਸ਼ ਪ੍ਰਦੇਸ਼ ਰੱਖਿਆ ਬਖਸ਼ਿਸ਼ ਕਰੋ ਜੀ ਗਰੀਬ ਨਵਾਜ ਆਪ ਦੀਆਂ ਮੱਖੀਆਂ ਦਾਤਾ ਜੋ ਨਗਰੇ ਤੁਰ ਸੇਵਾ ਜੀ ਪ੍ਰਵਾਨ ਕਰੋ ਦਤਾਰ ਜੀ ਬਖਸ਼ਿਸ਼ ਕਰੋ ਗੁਰੂ ਗਰੀਬ ਨਵਾਜ ਅੱਧ ਜਾਣਾ ਸੇਵਾ ਕਰ ਰਹੇ ਸਾਰੇ ਪਿਆਰੀਆਂ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚਾਟੀ ਕਰੋ ਬਖਸ਼ੋ ਸਦਾ ਹੀ ਇਸੇ ਤਰ੍ਹਾਂ ਆਪਣੇ ਚਰਨਾਂ ਸੇਵਾ ਦੀ ਭਾਣ ਮੱਖੀ ਪਾਲਤਾ ਕਰੋ ਗਰੀਬ ਨਵਾਜ ਅੰਮ੍ਰਿਤ ਵੇਲੇ ਤੋਂ ਲੈ ਕੇ ਦਰਤੀ ਆਈਆਂ ਸਾਰ ਸੰਗਤਾਂ ਦੇ ਹਾਲ ਜੀ ਦਰ ਪ੍ਰਵਾਨ ਕਰੋ ਘੜੀਆਂ ਲਿਖੇ ਲਾਓ ਸੰਗਤਾਂ ਦਾ ਦਰ ਤੇ ਤਿੰਨ ਬੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਗੁਰੂ ਗਰੀਬ ਨਵਾਜ ਕਿਰਪਾ ਕਰੋ ਦਤਾਰ ਆਜਾਰ ਕਿਸੇ ਦਾਰ ਦਤਾਰ ਪਿਤਾ ਜੀ ਭਾਈ ਗਰੀਬ ਨਵਾਜ ਜੀ ਗੌਰਵ ਸਿੰਘ ਵਿਰਕ ਦੇ ਪਾਤਸ਼ਾਹ ਜੀ ਆਪਣੇ ਕਾਰਜਾਂ ਦੀ ਸਫਲਤਾ ਵਾਸਤੇ ਬੇਨਤੀ ਕਰਦੇ ਗਰੀਬ ਨਵਾਜ ਦਾਸ ਬੇਨਤੀ ਕਰਨ ਦੀ ਕਿਰਪਾ ਕਰੋ ਮੇਰੇ ਪ੍ਰਿਆਸ ਆਪਣੇ ਸੇਵਕਾਂ ਸਿਹਤ ਰੱਖੋ ਆਪਣੇ ਸੇਵਕਾਂ ਦੇ ਸਾਰੇ ਕਾਰਜ ਨੂੰ ਸਬੂਨ ਕਰੋ ਆਪਣੇ ਸੇਵਕਾਂ ਦੀ ਆਪ ਰਾਜਮਾ ਰੱਖੋ ਸੱਚੇ ਪਾਤਸ਼ਾਹ ਜੀ ਦਾਸ ਜੀ ਆਦਰ ਕਿਸੇ ਆਧਾਰ ਭਾਈ ਕਮਲਜੀਤ ਸਿੰਘ ਦੀ ਦਿਵਾਜ ਪ੍ਰਾਰਥਨਾ ਦੇਰ ਉਤਰਾਸ ਦੇ ਦਾਸ ਬੇਨਤੀ ਕਰਨ ਦੀ ਕਿਰਪਾ ਸੱਚੇ ਪਾਤਸ਼ਾਹ ਜੀ ਅਰਦਾਸਾ ਬੇਨਤੀ ਚ ਮੈਂ ਪ੍ਰਵਾਨ ਕਰੋ ਭਾਈ ਕਮਲਜੀਤ ਸਿੰਘ ਬੀਬੀ ਵਾਲਿਆਂ ਨੂੰ ਦੇਰ ਉਹ ਦਾਲ ਮਿੱਟੀ ਕਰਕੇ ਚਾਲੀ ਗ੍ਰਾਮ ਦੀ ਬਾਲਤਾ ਕਰੋ ਗੁਰੂ ਜੀ ਬਲਵਾਜ ਬਖਸ਼ਿਸ਼ ਕਰੋ ਸੱਚੇ ਪਾਤਸ਼ਾਹ ਜੀ ਮਿਹਨਤ ਕਰਿਆ ਖਾਲਸਾ ਬੰਦ ਸੇ ਕੌਮ ਨੂੰ ਏਕ ਤਰਫਾ ਪਿਆਰ ਦੀ ਬਖਸ਼ਿਸ਼ ਕਰਕੇ ਸੱਤ ਨੂੰ ਦਾਲ ਬਖਸ਼ੋ ਚਾਨਣਾ ਜੋੜੋ ਗੁਰਬਾਣੀ ਦਾ ਪਿਆਰ ਬਖਸ਼ਿਸ਼ ਕਰ ਦਿੱਤਾ ਹਰ ਮੈਦਾਨ ਦੁਆਨ ਫਤਿਹ ਬਖਸ਼ਿਆ ਬਾਲਤਾ ਕਰੋ ਜੀ ਸਭ ਸੱਚੇ ਪਾਤਸ਼ਾਹ ਜੀ ਦੂਰ ਦਰਾਜ ਕਰਨੇ ਬੈਠੀਆਂ ਲਾਈਵ ਕਥਾ ਕੀਤੀ ਸ਼ਰਮਣ ਕਰ ਰਹੀ ਹੈ ਸਾਰੇ ਸੰਗਤ ਹਾਜ਼ਰੀਆਂ ਪ੍ਰਵਾਨ ਕਰੋ ਘੜੀਆਂ ਦੇਖ ਲਾਓ ਰਾਮ ਨੇ ਕਿਰਪਾ ਕੀਤੀ ਸੰਗਤ ਨੂੰ ਬਖਸ਼ਣ ਸੰਗਤ ਆਪਦੇ ਚਾਨਣਾ ਧੰਨਵਾਦ ਕਰਦੇ ਹਾਂ ਸ਼ੁਕਰੀਆ ਅਦਾ ਕਰਦੇ ਹਾਂ ਬੇਅਦ ਮਾਇਆ ਆਨਲਾਈਨ ਗੁਰੂ ਘਰ ਨੂੰ ਗੁਰੂ ਘਰ ਸੇਵਾ ਸੰਗਤ ਹਰ ਸੰਗਤਾਂ ਮਾਇਆ ਪੇਟਾ ਕਾਰੀ ਚਾਨਣਾ ਪ੍ਰਵਾਨ ਕਰੋ ਬੱਚਾ ਸਭ ਦੇ ਕਮਾਈਆਂ ਸਭ ਕਰੋ ਕਾਰਜ ਵੱਧ ਵਧਤਾਰ ਸਭ ਸੰਗਤਾਂ ਦੀਆਂ ਸ਼ੁਭਕਾਮਨਾਵਾਂ ਸਭ ਦਾ ਪੂਜੀਆਂ ਕਰੋ ਜੀ ਮੇਰਾ ਕਰਿਆ ਸੇਵਾ ਪ੍ਰਵਾਨ ਕਰੋ ਕੁਨਤ ਕਹਿਵਾਈ ਬਖਸ਼ੋ ਵੇਦਰ ਹੁਕਮਨਾਮੇ ਬਖਸ਼ੇ ਕਰਕੇ ਬ੍ਰੰਤ ਦਰੀਵਾਰ ਸਹਿਜ ਪਾਠ ਕਰਨ ਵਾਸਤੇ ਆਗਿਆ ਬਖਸ਼ੋ ਰਹਿਦੇ ਕਾਰ ਸਵਾਰ ਕੇ ਚਾਨਣਾ ਦਰਵਾਜ਼ੇ ਬਣਾਓ ਸ਼ੋਧ ਦੇ ਪੁੱਤਰ ਸੇਵਾ ਲੈਣ ਦੀ ਕਿਰਪਾ ਦਿੱਤਾਰ ਕਈ ਪਿਆਰੇ ਮੇਰੇ ਜਿਹੜਾ ਮੈਂ ਆਪਦਾ ਨਾਮ ਚੇਤਾ ਹੋਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਆਗਿਆ ਭਾਈ ਅਕਾਲ ਕੀ ਤਵੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲ ਬੋਝ ਹੈ। ਕੋਜ ਸ਼ਬਦ ਮਹਿਲ ਰਾਜ ਕਰੇਗਾ ਖਾਲਸਾ, ਆਗੀ ਰਹੇ ਨਾ ਕੋਈ ਖੁਆਰ ਹੋਏ ਤਾਂ ਮਿਲੇਂਗੇ। ਬਦੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੇ ਪਾ ਜੋ ਸ਼ਰਦਾ ਕਰ ਸੇਵ ਦੇ। ਗੁਰੂ ਪਾਰ ਉਤਾਰਨ ਹਾਰ ਖੰਡਾ

सुनिहाल सत्रियाकाल। वाहिगुरु जी का खालसा, वाहिगुरु फतेह।

ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਏ ਸੁਣਦੜੀ ਮੇਰਾ ਤਨ ਮਨ

0: ਵਾਹਿਗੁਰੂ ਜੀ ਕੀ ਫਤਿਹ।
1: ਔਰ ਸਤਿਕਾਰ ਜੋ ਸਾਧ ਸਿੰਘ ਜੀ ਮਹਾਰਾਜ ਬਖਸ਼ਿਸ਼ ਆਪ ਸਿੰਘ ਨੇ ਅੰਮ੍ਰਿਤਵੇਲ ਬੈਗ ਲੈ ਕੇ ਮਹਾਰਾਜ ਨਿੱਕੀ ਕੋਚ ਬੈਠ ਕੇ ਆਪ ਜੀ ਨੇ ਪਿੱਤਰ ਗੁਰਬਾਣੀ ਆਸਾ ਕੀ ਵਾਰ ਸੰਪੂਰਨ ਕੀਤੇ ਸਰਣ ਕੀਤੇ ਹਨ। ਉਪਰੰਤ ਅੱਜ ਹੁਕਮਨਾਮੇ ਦੀ ਕਥਾ ਵਿਚਾਰ ਵਿਦਵਾਨ ਵੀਰਾਂ ਤੋਂ ਸਰਣ ਕੀਤੀ, ਅਰਦਾਸ ਵਾਲੀਆਂ ਭਰੀਆਂ ਨੇ ਮਹਾਰਾਜ ਬਖਸ਼ਿਸ਼ ਗੁਰਤਖਨਾਮੇ ਸਰਣ ਕੀਤੇ ਹਨ। ਸਤਿਸ਼੍ਰੀ ਅਕਾਲ ਜਸ ਪਾਤਸ਼ਾਹ ਗੁਰੂ ਸਾਹਿਬ ਨੇ ਆਪ ਗੁਰੂ ਖਾਲਸਾ ਨੂੰ ਬਖਸ਼ਿਸ਼ ਕੀਤਾ ਹੈ। ਪਾਤਸ਼ਾਹ ਸ੍ਰੀ ਆਪ ਸਿੰਘ ਤੇਰੇ ਪਤਾ ਹੈ ਕਿ ਹਰ ਰੋਜ਼ ਲੜੀਵਾਰ ਸਹਿਜ ਪਾਠ ਹੋ ਰਹੇ ਨੇ, ਸੋ ਹੁਣ ਭਾਈ ਸਾਹਿਬ 10 ਵਜੇ ਤੱਕ ਲੜੀਵਾਰ ਸਹਿਜ ਪਾਠ ਕਰਨਗੇ। ਆਪ ਸਿੰਘ ਤੋਂ ਬੇਨਤੀ ਕਿ ਜ਼ਰੂਰ ਹਰ ਰੋਜ਼ ਆਓ, ਆਖਾ ਦੀਏ ਪਰੋ ਅਤੇ ਵੱਧ ਤੋਂ ਵੱਧ ਸਮਾਂ ਤੁਸੀਂ ਜਿੰਨੀ ਦੇਰ ਚਾਹੋ ਬਾਰੇ ਨਿੱਘੀ ਉੱਥੇ ਬੈਠ ਕੇ ਕਥਾ ਕਿਸੇ ਪਾਸੇ ਕਰ ਸਕਦੇ ਹੋ। ਸਤਸੰਗ ਜੀ ਆਪ ਸਿੰਘ ਤੁਹਾਨੂੰ ਬੇਨਤੀ ਹੈ ਕਿ ਬੇਅੰਤ ਪੁਰਾਣ ਵੱਲੋਂ ਘਰਾਂ 'ਚ ਬੈਠ ਕੇ ਲੜੀਵਾਰ ਸਹਿਜ ਪਾਠ ਨਾਲ ਕਰ ਰਹੇ ਨੇ। ਸਾਰਿਆਂ ਨੇ ਬੇਨਤੀ ਹੈ ਕਿ ਭਾਈ ਰਜਿੰਦਰ ਸਿੰਘ ਨਾਲ ਤੁਸੀਂ ਸੰਪਰਕ ਕਰਕੇ ਆਪਣਾ ਨਾਂ ਔਰ ਨੰਬਰ ਦੇ ਦਿਓ, ਤਾਂ ਕਿ ਆਉਣ ਵਾਲੇ ਸਮੇਂ 'ਚ ਜੋ ਜੋ ਪ੍ਰੋਗਰਾਮ ਗੁਰੂ ਘਰ ਹੋਵੇਗਾ ਉਹ ਜਿਸ ਤਰ੍ਹਾਂ ਚੱਲਣਾ ਹੋਵੇਗਾ ਤੁਹਾਨੂੰ ਟੈਲੀਫੋਨ ਕਰਕੇ ਸੂਚ ਕੀਤਾ ਜਾਇਆ ਕਰੇਗਾ। ਅਸੀਂ ਆਪਣੇ ਨੰਬਰ ਜ਼ਰੂਰ ਦੇ ਦਿਓ। ਸਤਸੰਗ ਜੀ ਭਾਈ ਲਖਵਿੰਦਰ ਸਿੰਘ ਜੀ ਜੋ ਵਿਦਵਾਨ ਵੀਰ ਸਾਡੇ ਪਾਸ ਕਥਾ ਵਾਸਤੇ ਆਏ ਨੇ ਉਹ 1 ਮਹੀਨਾ ਤੱਕ ਰਹਿਣਗੇ, ਔਰ ਅੱਜ ਸ਼ਾਮ ਨੂੰ ਇਹਨਾਂ ਨੇ ਲੜੀ ਜੋ ਸ਼ਾਮਾਂ ਨੂੰ ਇੱਕ ਕਥਾ ਕਰਨੀ ਹੈ ਉਹ ਜਮੀ ਸਾਹਿਬ ਦੀ ਕਥਾ ਸ਼ੁਰੂ ਹੋਣੀ ਹੈ ਅੱਜ। ਸੋ ਭਾਈ ਸਾਹਿਬ ਸ਼ਾਮ ਦੀ ਕਥਾ ਜਿਹੜੀ ਹੈ ਉਹ ਜਮੀ ਸਾਹਿਬ ਦੀ ਕਰਨਗੇ, ਸ਼ੁਰੂ ਕਰਨਗੇ। ਸੋ ਸਾਰੇ ਸੰਗਤਾਂ ਨੂੰ ਬੇਨਤੀ ਹੈ ਕਿ ਜ਼ਰੂਰ ਖਿਆਲ ਰੱਖੋ, ਸੁਬਹਾ ਹੁਕਮਨਾਮੇ ਦੀ ਕਥਾ ਹੁੰਦੀ ਹੈ ਅਤੇ ਸ਼ਾਮਾਂ ਨੂੰ ਹਰ ਰੋਜ਼ ਲੜੀਵਾਰ ਜਮੀ ਸਾਹਿਬ ਦੀ ਕਥਾ ਹੋਇਆ ਕਰੇਗੀ। ਆਪ ਆ ਰਹੀਆਂ ਪਰ ਸਾਧ ਸੰਗਤ ਜੀ, ਸੋ ਸਾਧ ਸੰਗਤ ਜੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਜੋ ਆਪ ਵੀ ਦੇਖ ਰਹੇ ਹੋ ਸਾਊਥ ਆਲ ਨਾਰਥ ਆਲ ਜੋ ਡਬਲ ਬਿਲਡਿੰਗਾਂ ਬਣ ਰਹੀਆਂ ਨੇ ਉਹਨਾਂ ਦੇ ਬੇਅੰਤ ਖਰਚਾ ਹੋ ਰਿਹਾ। ਸਤਿ ਸੰਗਤ ਜੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਬੇਅੰਤ ਪ੍ਰੋਗਰਾਮ ਵੱਲੋਂ ਆਪਣੀ ਕਮਾਈ ਸਫਲ ਕਰਦੇ ਹੋਇਆ ਬੇਅੰਤ ਮਾਇਆ ਪੇਟਾ ਕੀਤੀ ਹੈ। ਜਿਨ੍ਹਾਂ ਜਿਨ੍ਹਾਂ ਤੱਕ ਆਪਣਾ ਦਸਤਾਨ ਸਫਲ ਨਹੀਂ ਕੀਤਾ ਸਾਰੇ ਬੇਨਤੀਆਂ ਜ਼ਰੂਰ ਹਾਜ਼ਰੀਆਂ ਭਰ ਕੇ ਵੱਧ ਤੋਂ ਵੱਧ ਜੋ ਵੀ ਤੁਸੀਂ ਗੁਰੂ ਘਰ ਸੇਵਾ ਕਰ ਸਕਦੇ ਹੋ ਕਰਨ ਦੀ ਕਿਰਪਾਲਤਾ ਕਰੋ। ਸਤਿ ਸੰਗਤ ਜੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਸਤਿ ਸੰਗਤ ਜੀ 31 ਸਤੰਬਰ ਤੋਂ ਲੈ ਕੇ 27 ਸਤੰਬਰ ਤੱਕ ਜਮਨੀ ਸਾਹਿਬ ਦੀ ਕਥਾ ਭਾਈ ਲਖਵਿੰਦਰ ਸਿੰਘ ਨੇ ਕਰਨੀ ਹੈ। ਸੋ ਸਾਧ ਸੰਗਤ ਜੀ ਅੱਜ ਸ਼ੁਰੂ ਹੋਣੀ ਹੈ। ਸੋ ਸਤੰਬਰ 2 ਤੋਂ ਲੈ ਕੇ 7 ਤੱਕ ਕੀਰਤਨ ਕਰਨਗੇ ਭਾਈ ਸਾਹਿਬ ਭਾਈ ਗੁਰਮੇਜ ਸਿੰਘ ਜੀ ਹਰੀਰਾਗ ਦਰਬਾਰ ਸਾਹਿਬ ਵਾਲੇ। 2 ਤੋਂ 7 ਸਤੰਬਰ ਤੱਕ ਭਾਈ ਦੁਰੀਰਾਗ ਗੁਰਮੇਜ ਸਿੰਘ ਜੀ ਕੀਰਤਨ ਕਰ ਰਹੇ ਨੇ ਆਪ ਹਾਜ਼ਰੀਆਂ ਪਰ ਸਾਧ ਸੰਗਤ ਜੀ। ਸੋ ਆਪ ਸੰਗਤ ਨੂੰ ਬੇਨਤੀ ਹੈ ਕਿ ਸਤੰਬਰ 11, 12 ਔਰ 13 ਤਿੰਨ ਦਿਨ ਲਗਾਤਾਰ 31 ਰਾਗਾਂ ਦਾ ਕੀਰਤਨ ਦਰਬਾਰ ਹੋ ਰਿਹਾ, ਆਪ ਹਾਜ਼ਰੀਆਂ ਭਰ ਕੇ ਜ਼ਰੂਰ ਇਸ ਸਮੇਂ ਦਾ ਲਾਭ ਉਠਾਉਣ ਦੇ ਯਤਨ ਕਰੋ। ਸਾਧ ਸੰਗਤ ਜੀ ਸਤੰਬਰ 12 ਨੂੰ ਹੈ ਪਹਿਲਾ ਪ੍ਰਕਾਸ਼ ਸ਼ਾਇਦ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਉੱਥੇ ਸਾਧ ਸੰਗਤ ਦੇ ਸਾਰੇ ਸੰਗਤਾਂ ਨੂੰ ਸਪੈਸ਼ਲ ਤੌਰ 'ਤੇ ਬੇਨਤੀ ਹੈ ਕਿ ਆਪ ਜ਼ਰੂਰ ਪਹਿਲਾਂ ਆਓ, ਹਾਜ਼ਰੀਆਂ ਭਰੋ, ਜੋ ਗੁਰੂ ਸਾਹਿਬ ਨੇ ਸਾਨੂੰ ਮਹਾਨ ਦਾਤ ਬਖਸ਼ਿਸ਼ ਕੀ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਆ ਸੰਗਤਾਂ ਤੁਹਾਨੂੰ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਦੇ ਧੰਨਵਾਦ ਕਰੀਏ ਅਤੇ ਜੋ ਗੁਰੂ ਅੰਗਦ ਸਾਹਿਬ ਜੀ ਅੱਜ ਦਾਤ ਬਖਸ਼ੀ ਹੈ ਇਹਦੇ ਵਾਸਤੇ ਅਸੀਂ ਜ਼ਰੂਰ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਔਰ ਸਾਧ ਸੰਗਤ ਜੀ ਭਾਈ ਸਾਹਿਬ ਧਿਆਨ ਲੜੀਵਾਰ ਪਾਠ ਰਾਮ ਕਰਨਗੇ ਸਾਨੂੰ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ, ਪਾਵਨ ਬਾਣੀ ਦੇ ਸ੍ਰੀ ਸਹਿਜ ਪਾਠ ਦਾ ਸਮਾਂ ਹੋਇਆ ਹੈ। ਅੱਜ ਪਾਵਨ ਅੰਗ 1052 ਤੋਂ ਆਪਾਂ ਸ੍ਰੀ ਸਹਿਜ ਪਾਠ ਪ੍ਰਾਰੰਭ ਕਰਨੇ ਹਨ ਜੀ। ਪਿਆਰ ਸਹਿਤ ਆਪ ਜੀਆਂ ਨੇ ਹਾਜ਼ਰੀਆਂ ਭਰਨੀਆਂ ਹਨ। 1052 ਤੋਂ ਅੱਜ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਰਹੇ ਹਨ।

गुरमुख उपजै साच समावै, ना मर जम्मै ना जूनी पावै, गुरमुख सदा रह

ਗੁਰ ਪ੍ਰਸਾਦ ਰਵਿਆ ਘਟ ਅੰਤਰ ਤਿਤ ਘਟ ਮਤ ਅਗਾਹੇ ਸਭ ਮਹਿ ਵਰਤੈ ਇੱਕੋ ਸੋਈ ਗੁਰ ਪ੍ਰਸਾਦੀ।

ਨੈਣੀ ਗੁਰਮੁਖ ਸੱਚ ਨੈਣੀ ਗੁਰਮੁਖ ਸੱਚ ਕਮਾਵੇ ਕਰਨੀ ਸਦ ਹੀ ਸੱਚ ਕਹੇ ਦਿਨ ਰਾਤੀ ਅਵਰਾ ਸੱਚ ਕਹਾਏ ਦਾ ਗੁਰਮੁਖ ਸੱਚੀ ਉਤਮ ਬਾਣੀ ਗੁਰਮੁਖ

ਸਦਾ ਆਨੰਦ ਸੱਚੇ ਗੁਣ ਗਾਵ ਹੈ, ਸੱਚ ਬਾਣੀ ਬੋਲਾਏ ਦਾ ਜਿਨ ਤੂੰ ਜਾਤਾ ਕਰਮ ਵਿਧਾਤਾ, ਪੂਰੇ ਭਾਗ ਗੁਰ ਸ਼ਬਦ ਪਛਾਤਾ, ਜਤ ਪਤ ਸੱਚ ਸੱਚਾ ਸੱਚ ਸੋਈ, ਹਉ ਮੈਂ ਮਾਰ ਮਿਲਾਏ ਦਾ ਮਨ ਕਠੋਰ ਦੂਜੇ ਭਾਈ ਲਾਗਾ, ਭਰਮੇ ਭੁੱਲਾ ਫਿਰੈ ਅਪ

सुख कने कोई न जाने तुमरायांत ऊंचे ते ऊंचा भगवान सगल समाग

तुम ही जान दास सदा कुर्बानी। सत्संग जी बोलो जी। वाहेगुरु वाहेगुरु। एक ओंकार श्री वाहेगुरु जी की फतेह। श्री भगवती जी से आयवास गुरिपाची दसवीं प्रथम भगवती समर कहे गुरु नानक लईते आए फिर अंकित गुरते अमरदास रामदास से वैसाए अर्जुन हर गोविंद सिमरो श्री हर आए श्री हर कृष्ण त्याय सब दुख जाए। तेग बहादुर सिमर है कर्ण उन्दावता है सब थाई हुए सहाय दसवें पातशाह गुरु गोबिंद सिंह जी महाराज सब थाई हुए सहाय दसा पाची के पुत्रात्म स्वरूप साहब श्री गुरु ग्रंथ साहब ने पार दरदा ध्यान करके खालसा से बोलो जी। वाहेगुरु ਮੇਰੀ ਪ੍ਰਭਾਤ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਟੀਆਂ ਚੱਪੀਆਂ ਤੱਪੀਆਂ ਜਿਹਨਾਂ ਨਾਮ ਚੱਪਿਆ ਵਣ ਚੱਕਿਆ ਦੇਹ ਚਲਾਈ ਤੇ ਵਾਹੀ ਦੇਹ ਰਿੜ ਕੀਤਾ ਤੇਨਾ ਪਿਆਰਿਆਂ ਤੇ ਪਿਆਰਿਆਂ ਦੀ ਕਮਾਈ ਦੱਸਿਆ ਅੰਦਰ ਕੇ ਬੋਲੋ ਜੀ। ਵਾਹਿਗੁਰੂ। ਸਿੰਘਾਂ ਸਿੰਘਣੀਆਂ ਧਰਮ ਹੇ ਸੀ ਦਿੱਤੇ ਬੰਦ ਬੰਦ ਕਟਵਾਏ ਕੋਪਰੀਆਂ ਲਵਾਈਆਂ ਚਰਖੇ ਵਿਚੜੇ ਆਰਿਆਂ ਚੜਾਏ ਗਏ ਗੁਰ ਦੇ ਸਿਆ ਵਾਸਤੇ ਕੁਰਬਾਨੀਆਂ ਕੀਤੀਆਂ ਧਰਮ ਨੇ ਆ ਰਿਹਾ ਸੀ ਕਿਸੇ ਦੇ ਕੇ ਸੰਸਾ ਸੰਸੰਗ ਨਿਭਾਇਆ ਤਿੰਨਾਂ ਦੀ ਕਮਾਈ ਦੱਸਿਆ ਅੰਦਰ ਕੇ ਬੋਲੋ ਜੀ। ਵਾਹਿਗੁਰੂ। ਪੰਜਾਂ ਤਖਤਾਂ ਗੁਰਦੁਆਰੇ ਦੱਸਿਆ ਅੰਦਰ ਕੇ ਬੋਲੋ ਜੀ। ਵਾਹਿਗੁਰੂ। ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਨਾਮ ਚੇਤਾ ਹੈ ਚਿਤ ਆਵਣ ਕਾ ਸਤਕਾ ਸਭ ਸੁਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਦਰਸਿਆ ਰਿਹਾ ਦੇਖ ਦੇਖ ਕੀ ਫਤਿਹ ਮ੍ਰਿਤ ਕੀ ਪੈ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲਬਾਲ ਨੇ ਬੋਲੋ ਜੀ। ਵਾਹਿਗੁਰੂ ਕੀ ਰਾਜ ਬੋਲੋ। ਵਾਹਿਗੁਰੂ। ਜਿਹਨਾਂ ਸਿੰਘਾਂ ਸਿੰਘਣੀਆਂ ਧਰਮ ਹੇ ਸੀ ਦਿੱਤੇ ਬੰਦ ਬੰਦ ਗਰੀਬ ਸੱਚੇ ਪਾਤਸ਼ਾਹ ਜੀ ਮਿਹਰ ਕਰੋ ਦਤਾਰ ਸਿੱਖ ਖਾਸ ਸਿੱਖ ਕੌਮ ਨੂੰ ਖਾਲਸਾ ਪੰਥ ਨੂੰ ਏਕਤਾ ਸਵਾਗ ਪਿਆਰ ਜੀ ਬਖਸ਼ਿਸ਼ ਕਰੋ ਸੱਚੇ ਪਾਤਸ਼ਾਹ ਜੀ ਤੰਦ ਗ੍ਰੰਥਾਰ ਵਿੱਚ ਸਿੱਖਾਂ ਨੂੰ ਸਿੱਖੀ ਦਾਨ ਕੇਹ ਦਾਨ ਰਹਿ ਦਾਨ ਵੇਗ ਦਾਨ ਵਿਸ਼ਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਇਸ਼ਨਾਨ ਚੌਂਕੀਆਂ ਚੰਦੇ ਬੂੰਗੇ ਜੁਗ ਜੁਗ ਅਟਾਲ ਧਰਮ ਕਿਆ ਜੈਕਾਰ ਬੋਲੋ ਜੀ। ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਾਤ ਕੇ ਰੱਖੇ ਆ ਵਾਹਿਗੁਰੂ ਗੁਰੂ ਜੀ ਮਨਵਾਜ ਪੰਥ ਸਦਾ ਚਾਹੀ ਦਿੱਤਾ ਜੀ ਗੁਰਦੁਆਰਾ ਨਨਕਾਣਾ ਸਾਹਿਬ ਪੰਜਾ ਸਾਹਿਬ ਹੋਰ ਗੁਰਦੁਆਰੇ ਗੁਰਧਾਮ ਜਿਹਨਾਂ ਤੋਂ ਆਪ ਜੀ ਪੰਥ ਨੂੰ ਚੋੜ ਹੈ ਅਗਲੇ ਸਰਦਾਰ ਸੇਵਾ ਸਮਾਧਾ ਦਾ ਆਪਣੇ ਖਾਲਸਾ ਜੀ ਨੂੰ ਬਖਸ਼ੋ ਹੇ ਰੋਟੀਆਂ ਦੀ ਓਟ ਗੁਰੂ ਨੇ ਆਸਰਿਆਂ ਦੇ ਆਸਰੇ ਗੁਰੂ ਤਾਨ ਤਾਨ ਗੁਰੂ ਦਾ ਤਾਰ ਪਿਤਾ ਜੀ ਮੂਹ ਸੰਗਤਾਂ ਵਾਲਾ ਆਪਦੇ ਚਨਕਾਂ ਵਾਲਾ ਜਗਰਾਮ ਦਾ ਤਾਰ ਪਿਤਾ ਜੀ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਹਿਲੇ ਪ੍ਰਕਾਸ਼ ਗੁਰੂ ਦੀਆਂ ਖੁਸ਼ੀਆਂ ਦੇ ਤਾਰ ਜੀ ਆਪਦੇ ਚਰਨਾਂ ਧੰਨਵਾਦ ਕਰਦੇ ਹਾਂ ਸ਼ੁਕਰੀਆ ਅਦਾ ਕਰਨ ਦਾ ਤਾਰ ਪਿਤਾ ਜੀ ਮੂਹ ਸੰਗਤਾਂ ਵੱਲੋਂ ਕਮੇਟੀ ਵੱਲੋਂ ਸਿਪਾਹੀ ਪ੍ਰਬੰਧਕਾਂ ਵੱਲੋਂ ਸੇਵਾਦਾਰਾਂ ਵੱਲੋਂ ਤਾਰ ਪਿਤਾ ਜੀ ਆਪਦੇ ਚਰਨਾਂ ਧੰਨਵਾਦ ਕਰਦੇ ਹਾਂ ਸ਼ੁਕਰੀਆ ਅਦਾ ਕਰਦੇ ਚਿੱਤਰਕਾਲੀ ਪੁਰਗ ਮਿੱਤਰ ਸਹਿਜ ਪਾਠ ਪ੍ਰਾਰੰਭ ਕਰਵਾ ਰਹੇ ਨੇ ਸਹਿਜ ਪਾਠ ਦਾ ਆਰੰਭ ਹੋ ਰਹੇ ਨੇ ਇਸ ਵੇਲੇ ਬਖਸ਼ਿਸ਼ ਕਰੋ ਮੇਰੇ ਪ੍ਰਿਆਰ ਪਿਤਾ ਜੀ ਸਾਰੀਆਂ ਸੰਗਤਾਂ ਪ੍ਰਬੰਧਕਾਂ ਸਵਾਰਾ ਸਿਰ ਤੇ ਰੱਖੋ ਆਪਣੇ ਸੇਵਕਾਂ ਦੇ ਸਾਰੇ ਕਾਰਜ ਨੂੰ ਵਿਘਤਾ ਸਹਿਜ ਸਪੋਰਟ ਕਰਨ ਦੀ ਬਾਧਾ ਕਰਨੀ ਇਹਨੂੰ ਰਾਜ ਪਾਠੀ ਸੰਗਤਾਂ ਨੂੰ ਸੇਵਾਦਾਰਾਂ ਨੂੰ ਸ਼ੋਅ ਤੇ ਪਿੱਤਰ ਬਾਣੀ ਉਤਾਰਨ ਦੀ ਬਲਬੁੱਧੀ ਬਖਸ਼ਿਸ਼ ਕਰਨ ਦੀ ਕਿਰਪਾ ਦੇ ਸੱਚੇ ਪਾਤਸ਼ਾਹ ਜੀ ਇਹਨਾਂ ਖੁਸ਼ੀਆਂ ਵਿੱਚ ਆਪਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪਿੱਤਰ ਗ੍ਰਾਮ ਸਹਿਜ ਜਗ੍ਹਾ ਤਿਆਰ ਕਰ ਦਿੱਤਾ ਆਪ ਜੀ ਭੋਗ ਲਾਓ ਸ਼ੀਰ ਪ੍ਰਸਾਦ ਸਾਹ ਸੰਘ ਦੀ ਰਸਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪ ਬਖਸ਼ੇ ਕਰੋ ਦਤਾ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਸ਼ ਪ੍ਰਦੇਸ਼ ਰੱਖਿਆ ਬਖਸ਼ੇ ਕਰੋ ਜੀ ਸੱਚੇ ਪਾਤਸ਼ਾਹ ਜੀ ਮਿਹਰ ਕਰੋ ਦਤਾਰ ਜੀ ਕਿਰਪਾ ਕਰੋ ਖਾਸ ਸਬੰਧ ਨੂੰ ਸਿੱਖ ਕੌਮ ਨੂੰ ਏਕਤਾ ਸਵਾਗ ਪਿਆਰ ਦੀ ਬਖਸ਼ੀ ਕਰਕੇ ਸੰਗਾਲ ਬਖਸ਼ੋ ਚਾਨਾ ਜੋੜ ਬਣੇ ਦਾ ਪਿਆਰ ਬਖਸ਼ੀ ਕਰੋ ਰਾਜ ਗੁਰ ਸੱਚੇ ਤੇ ਪਾਤਸ਼ਾਹ ਬਖਸ਼ੇ ਕਰੋ ਤੂੰ ਖਾਸ ਸਬੰਧ ਨੂੰ ਚਾਨਾ ਜੋੜ ਬਣੇ ਦਾ ਪਿਆਰ ਬਖਸ਼ੀ ਕੀਤਾ ਆਪਣੇ ਚਰਨਾਂ ਦੀ ਸੇਵਾ ਦੀ ਭਾਵਨਾ ਬਖਸ਼ੀ ਕਰ ਦੋ ਸਦਾ ਭਾਵਨਾ ਬਖਸ਼ ਕਰੋ ਕਦਾਰ ਹੋਣ ਵਾਲੇ ਸਮੇਂ ਜਿਸ ਤਰ੍ਹਾਂ ਗਰੀਬ ਰਾਜ ਸਾਰੇ ਪੁਰਬਾਂ ਨੂੰ ਚਾਲੀ ਕਰਨ ਨੌ ਦੇਣ ਵਾਸਤੇ ਬਰਦਾਸ ਬਖਸ਼ ਕਰਨੀ ਭਾਵਨਾ ਦੀ ਦਾਜ ਬਖਸ਼ ਕਰੋ ਸੇਵਾ ਦੀ ਦਾਜ ਬਖਸ਼ੋ ਮਿਹਰ ਕਰੋ ਸੇਵਾ ਪ੍ਰਵਾਨ ਕਰੋ ਭੁਲਾ ਚੁੱਕਾ ਮਾਹੀ ਬਖਸ਼ੋ ਪੈਦਰ ਗੁਨਾਮੀ ਬਖਸ਼ੀ ਕਰ ਗਬਰਾਂ ਵੀਰਵਾ ਲੜੀ ਵਾਸਤੇ ਅੱਜ ਪ੍ਰਾਰੰਭ ਕਰਨ ਵਾਸਤੇ ਆਗਿਆ ਬਖਸ਼ੋ ਮੇਰ ਪਰਾਸੇ ਤੇ ਰੱਖਾਂ ਸ਼ਾਦਾ ਸਰਦਾਰ ਵਿਣ ਬੋਲਿਆ ਸਭ ਕੇ ਜਾਣਦਾ ਕਿ ਸਕਦਾ ਬਖਸ਼ਾ ਕਰੋ ਮਿਹਨਤ ਕਰੋ ਤਾਰ ਦਿੱਤਾ ਜੀ ਸਹੀ ਪਿਆਰੇ ਮੇਰੇ ਦਿਲੇ ਮੇਰੇ ਆਪਦਾ ਨਾਮ ਕਿਤਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਅਗਿਆ ਭਈ ਅਕਾਲ ਕੇ ਤਵੀ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀਤੇ ਜੋ ਪ੍ਰਭ ਕੋ ਮਿਲ ਬੋਝ ਹੈ ਖੋਜ ਚਬਦ ਮੈਂ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋ ਖਾਰ ਹੋਏ ਸਾ ਮਿਲੇਂਗੇ ਬਦੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ ਹੈ ਚੜੇ ਤੋ ਉਤਰੇ ਪਾ ਜੋ ਸ਼ਰਦਾ ਕਰ ਸੇਵਦੇ ਗੁਰੂ ਪਾਰ ਉਤਾਰਨ ਖੰਡਾ ਜਾ ਕੇ ਹੱਥ ਮੈਂ ਕਲਗੀ ਸੋਹ ਹੈ ਸੀ
सोह बड़ी रचया करे गुरु कर गी तारी जगदीश बोले सुनहार सत्रियाकाल वाहिगुरु जी का खालसा वाहिगुरु।

ब्रह्म सुहाम सलाम

ਰਾਤੀ ਰੁੱਤੀ ਚਿੱਟੀ ਆ ਪੌਣ ਪਾਣੀ ਆਖੀ ਪਾਤਾ ਇਸ ਵਿੱਚ ਧਰਤੀ ਥਾਪੀ ਧਰਮ ਕਰਮੀ ਕਰਮੀ ਹੋਏ ਵਿਚਾਰ ਇੱਥੇ ਸੋਹਣ ਪੰਜ ਪ੍ਰਵਾਨ ਨਦੀ ਕਰਮ ਸੋਹਣ ਕੱਚ ਖਾਈ ਉੱਥੇ

ਖੇਤੀਆਂ ਸੁੱਤੀ

ਬਟਨ ਦੇ ਬਟਨ ਤੋਂ ਬਾਅਦ ਲਾਈਟ ਤੇ ਜਿਹੜਾ ਹੈਗਾ ਉਹ ਪੜ੍ਹਨ ਪੜ੍ਹਨਾ ਉਹ ਆਹ ਜਿਹੜਾ ਬਟਨ ਇੱਥੇ ਲਾਈਟ ਆ ਗਈ ਨਾ ਆਹ ਪੜ੍ਹਨਾ ਜੇ ਇੱਥੇ ਲਾਈਟ ਆ ਗਈ ਤਾਂ ਆਹ ਮਾਈਕ੍ਰੋਫੋਨ ਹੁਣ ਚਲਾ ਕੇ ਦਿਖਾਇਓ ਜੀ ਚਲਾ ਦਿਓ ਸਾਰੇ ਚੱਲ ਪੈਂਦੇ ਮਾਈਕ੍ਰੋਫੋਨ ਪਰ ਆਨ ਕਰਨਾ ਪੈਂਦਾ ਤੁਹਾਨੂੰ

ਸਚਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਸਚ ਸੋਚੈ ਸੋਚ ਨਾ ਹੋ ਗਈ

Tchau, não é difícil.

ਕੋਟਲ ਗੁਰੂ ਸੇਵੀਐ ਐਨ ਕਿਸੈ ਵਿਸਵਾਈ ਦਰਸ਼ਨ ਪਰਸੈ ਗੁਰੂ ਕੇ ਜਨਮ ਮਰਨ ਦੁਖ ਜਾਈ ਜਿਣ ਸੱਚਾ

ਸਭ ਕੱਢ ਭੋਗ ਵੈ ਸੋਈ ਕਹਿਰਵ ਦਾਸ ਹੱਥ ਪੈ ਨਿਰੈ ਸਹਿਜੇ ਹੋਏ ਸੋਈ ਸਰਬੇ ਏਕ ਅਨੇਕ ਸੁਆਮੀ ਸਭ ਕੱਢ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਏਕ ਓਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸਹਿ।

ਨਾਨਕ ਹੋਸੀ ਪੀ ਸੱਚ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਜੇ ਜੁਗ ਚਾਰੇ ਹਰ ਜਾ ਹੋਰ ਸੁਣੀ ਹੋਏ ਨਵਾਂ ਕੰਡਾ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੋਏ ਚੰਗਾ ਨਾਉ ਰਖਾਇ ਕਹਿ ਜਗ ਕੀਤ ਜਗਲੇ ਜੇ ਤਿਸ ਨਜ਼ਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਕਰੇ ਨਾਨਕ ਨਿਰਗੁਣ ਗੁਣ ਕਰੇ ਗੁਣਵਾਤਿਆ ਗੁਣ ਦੇ ਤੇਹਾ ਕੋਈ ਨਾ ਸੁਜਈ ਜੇ ਤਿਸ ਗੁਣ ਕੋਈ ਕਰੇ ਸੁਣ ਐ ਸਿੱਧ ਪੀਰ ਸੁਰਨਾਥ ਸੁਣ ਐ ਸਰਤ ਤਵਲ ਆਕਾਸ਼ ਸੁਣ ਐ ਦੀਪ ਲੋ ਆਕਾਲ ਸੁਣਿਆ ਪੋਇ ਨਾ ਸਕੈ ਕਾਲ ਨਾਨਕ ਭਗਤ ਸਦਾ ਵਿਗਾਸ ਸੁਣੈ ਦੂਤ ਭਾਵ ਕਾ ਨਾਸ ਸੁਣੈ ਈਸ਼ਰ ਵਰਮਾ ਇੰਦ ਸੁਣੈ ਮੁਖ ਸਾਰਾਹਣ ਮੰਦ ਸੁਣੈ ਜੋਗ ਜੁਗਤਨ ਭੇਦ ਸੁਣੈ ਸਾਸਤ ਸਿਮ੍ਰਿਤ ਵੇਦ ਨਾਨਕ ਭਗਤ ਸਦਾ ਵਿਗਾਸ ਸੁਣੈ ਦੂਤ ਭਾਵ ਕਾ ਨਾਸ ਸੁਣੈ ਸਤਸੰਗ ਸੋਗ ਗਿਆਨ ਸੁਣੈ ਅਠਸੜ ਕਾ ਇਸਨਾਨ ਸੁਣੈ ਫਟਫਟ ਭਾਵੈ ਮਾਨ ਸੁਣੈ ਲਾਗੈ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੂਪ ਆਪਕਾ ਨਾਸ ਸੁਣੈ ਸਰਾ ਗੁਣਾ ਕੀ ਕਾਹ ਸੁਣੈ ਸੇਗ ਪੀਰ ਪਾਤਸ਼ਾਹ ਸੁਣੈ ਅੰਧੇ ਭਾਵੈ ਰਾਹੋ ਸੁਣੈ ਹਾਥ ਵਿਸਗਾਹ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੂਪ ਭਾਪ ਕਾ ਨਾਸ ਮੰਨੇ ਕੀ ਗੱਤ ਕਹੀ ਨਾ ਜਾਏ ਜੇ ਕੋ ਕਹਿ ਪਿੱਛੇ ਪਜਸਾਏ ਕਾਗਜ਼ ਕਰਮ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸੁਰਤ ਹੋਵੇ ਮਨ ਬੁੱਧ ਮੰਨੇ ਸਗਲ ਭਵਨ ਕੀ ਸੁਧ ਮੰਨੇ ਮੋਹੇ ਚੋਟਾ ਨਾ ਖਾਏ ਮੰਨੇ ਜੰਮ ਕੇ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਨ ਠਾਕ ਨਾ ਪਾਏ ਮੰਨੇ ਪਸਿਓ ਪ੍ਰਗਟ ਜਾਏ ਮੰਨੇ ਮਗਨਾ ਚੱਲੇ ਪੰਥ ਮੰਨੇ ਧਰਮ ਸਿੱਧੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੈ ਮੋਗ ਦੁਆਰ ਮੰਨੇ ਪਰਵਾਰ ਸਾਧਾਰ ਮੰਨੇ ਤਰੇ ਤਾਰੇ ਗੁਰਸਿੱਖ ਮੰਨੇ ਨਾਨਕ ਪਵੈ ਨਾ ਭੇਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੀ ਪਾਵੈ ਦਰਗਹਿ ਮਾਨ ਪੰਚੀ ਸੋਹ ਹੈ ਦਾਰਾ ਜਾਨ ਪੰਚਾਂ ਕਾ ਗੁਰ ਇੱਕ ਧਿਆਨ ਜੇ ਕੋ ਕਹਿ ਕਰੀ ਵਿਚਾਰ ਕਰਦੀ ਕਹਿ ਕਰਨੇ ਨਾਹੀ ਸੁਮਾਰ ਧੌਲ ਧਰਮ ਦਾਇਆ ਕਾ ਪੂਤ ਸੰਸੋਖ ਸਾਪ ਰੱਖਿਆ ਜਿਨ ਸੂਤ ਜੇ ਕੋ ਬੁੱਝੈ ਹੋਵੇ ਸਚਿਆਰ ਤਬਲੇ ਉੱਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਇਸੇ ਪਾਰ ਚਲੈ ਕਵਣ ਜੋਰ ਜੀ ਜਾ ਤਿਰੰਗਾ ਕੇ ਨਾਵ ਸਭਨਾ ਲਿਖਿਆ ਬੁੜੀ ਕਲਾਮ ਇਹੋ ਲਿਖਾ ਲਿਖ ਜਾਣੈ ਕੋਈ ਲਿਖਿਆ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲਿਓ ਰੂਪ ਕੇਤੀ ਦਾਦ ਜਾਣੈ ਕੌਣ ਕੂਤ ਕੀਤਾ ਪਸਾਓ ਇੱਕੋ ਕਵਾਓ ਤਿਸੇ ਹੋਏ ਲਗ ਦਰੀਆਓ ਕੁਦਰਤ ਕਵਣ ਕਹਾ ਵਿਚਾਰ ਬਾਰਿਆ ਨਾ ਜਾਵਾ ਏਕ ਬਾਰ ਜੋਤ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਗ ਭਾਓ ਅਸੰਖ ਪੂਜਾ ਅਸੰਖ ਤਪਸਾਓ ਅਸੰਖ ਗ੍ਰੰਥ ਮੁਖ ਵੇਦ ਪੁਰਾਣ ਪਾਠ
ਸੰਗ ਗ੍ਰੰਥ ਮੁਖ ਪ੍ਰੀਤ ਪਾਠ ਸੰਗ ਜੋਗ ਮਨ ਰਹਿ ਉਦਾਸ ਸੰਗ ਭਗ ਗੁਣ ਗਿਆਨ ਵਿਚਾਰ ਸੰਗ ਸਤੀ ਸੰਗ ਦਾਤਾਰ ਸੰਗ ਸੂਰ ਮੋਹ ਪਗਸਾਰ ਸੰਗ ਮੋਹਨ ਲਿਵ ਲਾਏ ਤਾਰ ਕੁਸਿਤ ਕਵਨ ਕਾ ਵਿਚਾਰ ਬਾਰਾਂ ਨਾ ਜਾਵਾ ਇੱਕ ਵਾਰ ਜੋ ਸਤ ਭਾਵੈ ਸਹੀ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਗ ਮੂਰਖ ਅੰਧ ਘੋਰ ਸੰਗ ਚੋਰ ਹਰਾਮ ਖੋਰ ਸੰਗ ਅਮਰ ਕਰ ਜਾਹੇ ਜੋਰ ਸੰਗ ਗਲਬਟ ਹੱਤਿਆ ਕਮਾਏ ਸੰਗ ਪਾਪੀ ਪਾਪ ਕਰ ਜਾਹੇ ਸੰਗ ਕੂੜਿਆਰ ਕੂੜੇ ਫਿਰਾਹੇ ਸੰਗ ਮਲੇਸ਼ ਮਲ ਪਖਾਹੇ ਸੰਗ ਨਿੰਦਕ ਸਿਰ ਕਰੇ ਭਾਰ ਨਾਨਕ ਨੀਚ ਕਹੇ ਵਿਚਾਰ ਬਾਰਾਂ ਨਾ ਜਾਵਾ ਇੱਕ ਵਾਰ ਜੋਤ ਭਾਵੈ ਸਾਈ ਫਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਗ ਨਾਵ ਅਸੰਗ ਤਾਵ ਅਗਮ ਅਗਮ ਅਸੰਗ ਲੋਵ ਸੰਗ ਕਹਿ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਦੀ ਤੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਝੋ ਬਖਾਣ ਜਿਨ ਇਹ ਲਿਖੇ ਤਿਸਰਣ ਆਹੇ ਜਿਪ ਫੁਰਮਾਏ ਤਿਪ ਸੁਭ ਪਾਹੇ ਜੇਤਾ ਕੀਤਾ ਤੇਤਾ ਨਾਓ ਬ੍ਰਿੰਦਾਵੇ ਨਾਹੀ ਕੋ ਸਾਓ ਕੁਦਰਤ ਕਮਲ ਕਾ ਵਿਚਾਰ ਬਾਰਾ ਨਾ ਜਾਵਾ ਇੱਕ ਬਾਰ ਜੋ ਸਦ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਆ ਹੈ ਹੱਥ ਪੈਰ ਤਾਂ ਦੇਹ ਪਾਣੀ ਧੋਤਾ ਹੈ ਉਸਰ ਸਖੇਹ ਮੂਤ ਪਲੀਤੀ ਕੱਪੜ ਹੋਏ ਤੇ ਸਾਬੂਣ ਲਈਏ ਉਹ ਧੋਏ ਭਰੀਆ ਹੈ ਮਤ ਪਾਪਾ ਕਹਿ ਸੰਗ ਉਹ ਧੋਪੈ ਨਾਵੈ ਕਹਿ ਰੰਗ ਪੁਨੀ ਪਾਪੀ ਆਖਣ ਨਾ ਆਹੇ ਕਰ ਕਰ ਕਰਨਾ ਲਿਖ ਲੈ ਜਾਓ ਆਪੇ ਬੀਜ ਆਪੇ ਹੀ ਖਾਹ ਨਾਨਕ ਹੁਕਮੀ ਆਵ ਹੋ ਜਾਓ ਤੀਰਥ ਤਵ ਦਇਆ ਤਤ ਦਾਨ ਦੇਖੋ ਪਾਵੈ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਓ ਅੰਤਰਗਤ ਤੀਰਥ ਮਲ ਨਹਾਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਦ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਉ ਕਵਣ ਸੁਵੇਲਾ ਭਗਤ ਕਵਣ ਕਵਣ ਸਿੱਧ ਕਵਣ ਵਾਰ ਕਵਣ ਸਿਰਸੀ ਮਾਹ ਕਵਣ ਜਿਤ ਹੋਆ ਆਕਾਰ ਵੇਲਾ ਪਾਈਆ ਪੰਡਤੀ ਤੇ ਹੋਵੈ ਲੇਖ ਪੁਰਾਣ ਭਗਤ ਨ ਪਾਇਓ ਕਰਦੀਆ ਤੇ ਲਿਖਣ ਲੇਖ ਕੁਰਾਣ ਇਸ ਵਾਰ ਨਾ ਜੋਗੀ ਜਾਣ ਹੈ ਉਸ ਮਾਓ ਨਾ ਕੋਈ ਜਾ ਕਰਤਾ ਸਿੱਚੀ ਗੁੱਸਾ ਜੇ ਆਪੇ ਜਾਣੇ ਸੋਈ ਕਿਵ ਕਰ ਆਖਾ ਕਿਵ ਸਲਾਹੀ ਤੂੰ ਬਣੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾਕਾ ਹੋਵੇ ਨਾਨਕ ਜੇ ਕੋ ਆਪੋ ਜਾਣੈ ਅਗੇ ਗਿਆ ਨਾ ਸੋ ਹੈ ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ਓੜਕ ਓੜਕ ਪਾਲ ਸਕੇ ਵੇਦ ਕਹਿਣ ਇੱਕ ਬਾਤ ਸਹਿਸ ਅਠਾਰਾਂ ਹੈ ਕਹਿਣ ਕਤੇ ਬਾ ਅਸਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀਐ ਲੇਖਾ ਹੋਏ ਬਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਸਾਲਾਈ ਸਾਲਾਹ ਏਤੀ ਸੁਤ ਨਾ ਪਾਈਆ ਨਦੀਆ ਅਤੇ ਵਾਹਾ ਪਵੇ ਸਮੁੰਦ ਨਾ ਜਾਣੀਆ ਹੈ ਸਮੁੰਦ ਸਾਹ ਸੁਲਤਾਨ ਗੇਰਾ ਛੇਤੀ ਮਾਲ ਧਨ ਕੀੜੀ ਤੁਲ ਨਾ ਹੋਣੀ ਜੇ ਤਿਸ ਮਨੋ ਨਾ ਵਿਸਰੈ ਅੰਤ ਨ ਸੀਸੀ ਕਹਿਣ ਨਾ ਅੰਤ ਅੰਤ ਨ ਕਾਣੇ ਦੇਣ ਨਾ ਅੰਤ ਅੰਤ ਨ ਵੇਖਣ ਸੁਣਨ ਨਾ ਅੰਤ ਅੰਤ ਨ ਜਾਪੈ ਕਿਆ ਮਨ ਮੰਤ ਅੰਤ ਨ ਜਾਪੈ ਕੀਤਾ ਆਕਾਰ ਅੰਤ ਨ ਜਾਪੈ ਪਾਰਾ ਬਾਰ ਅੰਤ ਕਾਰਨ ਕੇਤੇ ਬਿਲ ਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ ਇਹੋ ਅੰਤ ਨਾ ਜਾਣੇ ਕੋਈ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਓ ਉੱਚੇ ਉੱਪਰ ਉੱਚਾ ਨਾਓ ਜੇ ਵੱਡ ਉੱਚਾ ਹੋਵੇ ਕੋਏ ਤਿਸ ਉੱਚੀ ਕਹੋ ਜਾਣੇ ਸੋਏ
ਜੇ ਬੜਿਆਪ ਜਾਣੇ ਆਪਿਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਚਲਣਾ ਤੁਮਾਏ ਕਿਤੇ ਮੰਗੈ ਜੋ ਦੇ ਅਪਾਰ ਕਿਤਿਆ ਗਣਤ ਨਹੀਂ ਵਿਚਾਰ ਕਿਤੇ ਖੱਪ ਟੁੱਟੇ ਬੇਕਾਰ ਕਿਤੇ ਲੈ ਲੈ ਮੁਕਰ ਪਾਹੇ ਕਿਤੇ ਮੂਰਖ ਖਾਹੀ ਖਾਹੇ ਕਿਤਿਆ ਦੂ ਪੂ ਸਦਮਾਰ ਇਹ ਫੇਦਾ ਤੇਰੀ ਦਾਤਾਰ ਬੰਦ ਖਲਾਸੀ ਭਾਣੇ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਇਕ ਆਖਣ ਪਾਏ ਉਹ ਜਾਣੇ ਜੇਤਿਆ ਮੋਹਿ ਖਾਏ ਆਪੇ ਜਾਣੇ ਆਪੇ ਦੇ ਆਖੈ ਸੇ ਫਿਰ ਕੇਈ ਕੇ ਜਿਸਨੋ ਬਖਸੇ ਸੀ ਸਲਾਹਾ ਨਾਨ ਪਾਤਸ਼ਾਹੀ ਪਾਤਸ਼ਾਹੋ ਅਮੁੱਲ ਗੁਣ ਅਮੁੱਲ ਵਾਪਾਰ ਮੁੱਲ ਵਪਾਰੀਏ ਮੁੱਲ ਭੰਡਾਰ ਮੁੱਲ ਆਵੈ ਮੁੱਲ ਲੈ ਜਾਹੇ ਮੁੱਲ ਪਾਏ ਅਮੁੱਲਾ ਸਮਾਹੇ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪ੍ਰਵਾਨ ਅਮੁੱਲ ਅਮੁੱਲ ਆਖਿਆ ਨਾ ਜਾਏ ਆਖ ਆਖ ਰਹਿ ਲਿਵਲਾਹੇ ਆਖੈ ਬੀਤ ਪਾਠ ਪੁਰਾਣ ਆਖੈ ਪੜ੍ਹੇ ਕਰੇ ਵਖਿਆਣ ਆਖੇ ਹੇ ਵਰਮੇ ਆਖੇ ਇੰਦ ਆਖੇ ਗੋਪੀ ਤੈ ਗੋਬਿੰਦ ਆਖੇ ਈਸਰ ਆਖੇ ਸਿੱਧ ਆਖੇ ਕਿਤੇ ਕਿਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰਨਰ ਮੁੰਜਨ ਸੇਵ ਕਿਤੇ ਆਖੇ ਆਖਣ ਪਾਹੇ ਕਿਤੇ ਕਹਿ ਕਹਿ ਉੱਠ ਜਾਹੇ ਕਿਤੇ ਕਿਤੇ ਹੋਰ ਕਰੇਹ ਤਾਂ ਆਖ ਨਾ ਸਕੇ ਕੇਈ ਕੇ ਜੇਬੜ ਭਾਵੇ ਤੇਬੜ ਹੋਏ ਨਾਨਕ ਜਾਣੇ ਸਾਚਾ ਤੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖਿਆ ਸਿਰ ਗਾਵਾਰਾ ਗਾਵਾਰ ਸੋ ਦਰ ਕਿਹਾ ਸੋ ਕਰ ਕਿਹਾ ਜਿਸ ਬਹਿ ਸਰਬ ਸੰਭਾਲੇ ਬਾਜੇ ਨਾਦਨ ਇੱਕ ਸੰਕਾ ਕਿਤੇ ਵਾਵਣ ਹਾਰੇ ਕਿਤੇ ਰਾਗ ਪਰਿਸ਼ੋ ਕਹੀਏ ਨਾ ਕਿਤੇ ਗਾਵਣ ਹਾਰੇ ਗਾਵੈ ਸੁਹਣੋ ਪੌਣ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਚਿਤ ਗੁਪਤ ਲਿਖ ਜਾਣਾ ਹੈ ਲਿਖ ਲਿਖ ਧਾਰੀ ਵਿਚਾਰੇ ਗਾਵੈ ਈਸ਼ਰ ਬਰਮਾ ਦੇਵੀ ਸੁਹਣ ਸਦਾ ਸੁਵਾਰੇ ਗਾਵੈ ਇੰਦ ਦਾਸਨ ਬੈਠੇ ਦੇਵਤੇ ਆਦਰ ਨਾਲੇ ਗਾਵੈ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਣ ਪੰਡਿਤ ਪੜ੍ਹਨ ਰਖੀ ਸਰ ਜੋਗ ਜੋਗ ਬੇਦਾ ਨਾਲੇ ਗਾਵੈ ਮੋਹਣੀਆਂ ਮਨ ਮੋਹਨ ਸੁਰਕਾ ਮੱਝ ਪਾਇਆਲੇ ਗਾਵਣ ਰਤਨ ਪਾਏ ਤੇਰੇ ਆਠ ਸਾਠ ਤੀਰਥ ਨਾਲੇ ਗਾਵੈ ਜੋਗ ਮਹਾਬਲ ਚੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮੰਡਲ ਬਰਭੰਡਾ ਕਰ ਕਰ ਰਖੇ ਧਾਰੇ ਸਹੀ ਤੁਦ ਨੂੰ ਗਾਵੈ ਚੁਸਤ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਗਾਵਣ ਸੇ ਮੈਂ ਕਿਤਨ ਆਵਣ ਨਾਨਕਿਆ ਗੀ ਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਚਾਸੀ ਰਿਸਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਪਸੀ ਦੀ ਵੜਿਆਈ ਤੁਸ ਭਾਵੈ ਸੋਈ ਕਰਤੀ ਹੁਕਮਨਾ ਕਰਨਾ ਜਾਈ ਸੋ ਪਾਤ ਸਾਹੋ ਸਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਬਤ ਝੋਲੀ ਧਿਆਨ ਕੀ ਕਰਹਿ

ਕਰੇ ਭੰਡਾਰ, ਜੋ ਕਿ ਪਾਇਆ ਸੋ ਇੱਕ ਆਵਾਰ, ਕਰ ਕਰ ਵੇਖੈ ਸਿਰ ਜਨਹਾਰ, ਨਾਨਕ ਸੱਚੇ ਕੀ ਸਾਚੀ ਕਾਰ। ਆਦੇਸ਼ ਸੇ ਆਦੇਸ਼, ਆਦ ਅਨਿਲ ਅਨਾਦ ਨਾਹਕ, ਜੁਗ ਜੁਗ ਇੱਕ ਹੋਵੇ ਸ। ਇੱਕ ਤੋ ਜੀਵੋ ਲੱਖ ਹੋਵੇ, ਲੱਖ ਹੋਵੇ ਲੱਖ ਵੀ ਸ, ਲੱਖ ਲੱਖ ਗੇੜਾ ਆਖੀਐ ਹੈ ਇੱਕ ਨਾਮ ਜੁਗਦੀਸ। ਏ ਤਰਾਏ ਪਦ ਪਵੜੀਆ ਚੜਿਆ ਹੋਏ ਇਕੀਸ, ਚੁਣ ਗੱਲਾ ਆਕਾਸ਼ ਕੀ ਟੀਟਾ ਈਰੀਸ, ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ। ਆਖਣ ਜੋਰ ਚੁੱਪੈ ਨਹਿ ਜੋਰ, ਜੋਰ ਨਾ ਮੰਗਣ ਦੇਣ ਨਾ ਜੋਰ, ਜੋਰ ਨਾ ਜੀਵਨ ਮਰਨ ਨਹਿ ਜੋਰ, ਜੋਰ ਨਾ ਰਾਜ ਮਾਲ ਮਨ ਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁੱਤੀ ਛੁੱਟੈ ਸੰਸਾਰ। ਜੇ ਸਦ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ। ਰਾਤੀ ਰੁਸੀ ਥਿੱਤੀ ਵਾਰ, ਅਪਣ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਸਭ ਰੱਖੀ ਧਾਰ ਧਰਮਸਾਲ, ਤਿਸ ਚੀਹ ਜੁਜ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਈ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਤਿਸੇ ਸੋਹਣ ਪੰਚ ਪ੍ਰਵਾਨ, ਨਦਰੀ ਕਰਮ ਪਵੇ ਨੀਸਾਨ, ਕੱਚ ਪਕਾਈ ਉਸੇ ਪਾਏ, ਨਾਨਕ ਗਿਆ ਜਾ ਪਹਿ ਜਾਏ। ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਅੱਖ ਉਹ ਕਰਮ, ਕੇਤੇ ਪਵਣ ਪਾਣੀ ਬੈ ਸੰਤਰ, ਕੇਤੇ ਕਾਨ ਮਹੇਸ਼, ਕੇਤੇ ਬਰਮੇ ਘਾੜ ਕਰੀਏ ਹੈ ਰੂਪ ਰੰਗ ਕੇ ਵੇਸ, ਕੇਤਿਆ ਕਰਮ ਭੂਮੀ ਮੇਰ, ਕੇਤੇ ਕੇਸੇ ਸੂਪ ਦੇਸ, ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ, ਕੇਤੇ ਸਿੱਧ ਬੁੱਧ ਨਾਥ, ਕੇਤੇ ਕੇਤੇ ਦੇਵੀ ਵੇਸ, ਕੇਤੇ ਦੇਵ ਦਾਨ ਮੁਨ, ਕੇਤੇ ਕੇਤੇ ਰਤਨ ਸਮੁੰਦ, ਕੇਤਿਆ ਖਾਣੀ ਕੇਤਿਆ ਬਾਣੀ, ਕੇਤੇ ਪਾਤ ਨਰਿੰਦ, ਕੇਤਿਆ ਸੁਰਤੀ ਸੇਵ, ਕੇਤੇ ਨਾਨਕ ਅੰਤ ਨਾ ਅੰਤ, ਗਿਆਨ ਖੰਡ ਮਹਿ ਗਿਆਨ ਪ੍ਰਚੰਡ, ਤਿਸੇ ਨਾਲ ਵਿਨੋਦ ਘੋੜ ਆਨੰਦ। ਸਰਮ ਕਾਂਡ ਕੀ ਬਾਣੀ ਰੂਪ, ਇਸੇ ਕਾਰਜ ਘੜੀਆ ਹੈ ਬਹੁਤ ਅਨੂਪ, ਤਾਕਿਆ ਗੱਲਾਂ ਕੱਤੀਆਂ ਨਾ ਜਾਹੇ, ਜੇ ਕੋ ਕਹੇ ਪਿੱਛੇ ਪਛਤਾਏ। ਇਸੇ ਘੜੀਏ ਸੁਰਤ ਮਤ ਮਨ ਬੁੱਧ, ਇਸੇ ਘੜੀਏ ਸੁਰਾ ਸਦਾ ਕੀ ਸੁਧ, ਕਰਮ ਖੰਡ ਕੀ ਬਾਣੀ ਜੋਰ, ਇਸੇ ਹੋਰ ਨਾ ਕੋਈ ਹੋਰ, ਇਸੇ ਜੋਤ ਮਹਾਬਲ ਸੂਰ, ਤਿਨ ਮਹਿ ਰਾਮ ਰਹਿਆ ਭਰਪੂਰ, ਇਸੇ ਸੀਤੋ ਸੀਤਾ ਮਹਿਮਾ ਮਾਹੇ, ਤਾ ਕਿ ਰੂਪ ਨਾ ਕਤਨੇ ਜਾਹੇ, ਨਾ ਓਏ ਮਰੇ ਨਾ ਠਾਗੇ ਜਾਹੇ, ਜਿਨ ਕੇ ਰਾਮ ਬਸੇ ਮਨ ਮਾਹੇ, ਇਸੇ ਪਾਸ ਬਸੇ ਕੇ ਲੋਭ, ਕਰਹੇ ਅਨੰਦ ਅਨੰਦ ਸੱਚਾ ਮਨ ਸੋਏ, ਸੱਚ ਖੰਡ ਬਸੇ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਇਸੇ ਖੰਡ ਮੁੰਡਲ ਬਰਭੰਡ, ਜੇ ਕੋ ਕਦੇ ਤਾਂ ਅੰਤ ਨਾ ਅੰਤ, ਇਸੇ ਲੋਹ ਲੋ ਆਕਾਰ, ਜਿਵ ਜਿਵ ਹੁਕਮ ਤੇ ਤਿਵਕਾਰ, ਵੇਖੈ ਬਿਕਸੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ, ਜਾਤ ਬਹਾਰਾ ਧੀਰ ਸੁਨਿਆਰ, ਅਹਿਰਨ ਮਤ ਬੇਦ ਹਥਿਆਰ, ਪਉ ਕੱਲਾ ਅਗਨ ਤਬਕਾਓ, ਭਾਂਡਾ ਪਉ ਅੰਮ੍ਰਿਤ ਪਚਾਲ, ਕਰੀਏ ਸਭ ਸੱਚੀ ਟਕਸਾਲ, ਜਿਨ ਕੋ ਨਦਰ ਕਰਮ ਤਨਕਾਰ, ਨਾਨਕ ਨਦਰੀ ਨਦਰ ਨਿਹਾਲ।

ਅਸਮ ਵਸਾਰੇ ਤੇ ਕਮਜਾਤ ਨਾਨਕ ਨਾਵੇ ਬਾਜ ਸਨਾਥ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਕਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰ

ਜਨ ਸਤਿਗੁਰ ਸੰਗਤ ਪਾਈ ਤਿੰਨ ਧੁਰ ਮਸਤਕ ਲਿਖਿਆ ਲੇਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਹ ਗੁਜਰੀ ਮਹੱਲਾ।

ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁੱਕੇ ਕਾਸ ਟਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਣਤਾ ਹੋਏ ਨਾ ਕਿਸਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ।

ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ ਸਭ ਧਿਆਵੇ ਸਭ ਧਿਆਵੇ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆ ਕਾ ਦਾਤਾਰਾ ਹਰ ਧਿਆਵੇ।

ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਪਰੇ ਬੇਅੰਤ ਬੇਅੰਤ। ਤੇਰੇ ਭਗਤ ਸਲਾਹਰ ਤੁਧ ਜੀ ਹਰ ਅਨਕ ਅਨੇਕ ਅਨੰਤ। ਤੇਰੀ ਅਨਕ ਕਰੇ ਹਰ ਪੂਜਾ ਜੀ।

ਜਨ ਭਇਆ ਪਰਮੰਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾ ਭਈ ਪ੍ਰਾਪਤ ਮਾਨੁਕ ਦੁਹਰੀਆ ਗੋਬਿੰਦ ਮਿਲਣ ਕੀ ਏ।

ਰਸ ਅਕਤ ਕਥਾ ਤਿਨ ਜਾਨੀ। ਜਾ ਕੋ ਆਏ ਸੋਈ ਬਹਾਜ ਹੋ, ਹਰ ਗੁਰ ਤੇ ਮਨੀ ਬਸੇਰਾ। ਇਜਕਾਰ ਮੈਲ ਪਾਵੋ ਸੁਖ ਸਹਿਜ, ਬੋਰ ਨਾ ਹੋਏ ਗੋ ਫੇਰਾ। ਅੰਤਰ ਜਾਮੀ ਪੁਰਖ ਵਧਾਤੇ, ਸਰਦਾ ਮਨ ਕੀ ਪੂਰੇ। ਨਾਨਕ ਦਾਸ ਇਹ ਸੁਖ ਮਾਗੈ, ਮੋਕੋ ਕਰ ਸੰਤਨ ਕੀ ਧੂਰੇ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਰਾਗ ਸ੍ਰੀ ਰਾਗ ਮਹੱਲਾ ਪੰਜ, ਮਹੱਲਾ ਪਹਿਲਾ ਘਰ ਪਹਿਲਾ। ਮੋਤੀ ਤਾਂ ਮੰਦਰ ਉਸਰੇ ਦਿੱਤਨਿਆ।

ਜਾਓ। ਘਰ ਮੰਦਰ ਖੁਸ਼ੀ ਨਾਮ ਕੀ ਨਦਰ ਤੇਰੀ ਪਰਿਵਾਰ, ਹੁਕਮ ਸੋਈ ਤੁਦ ਭਾਵ ਸੀ ਹੋਰ ਆਖਣ ਬਹੁਤ ਪਾਰ, ਨਾਨਕ ਸੱਚਾ ਪਾਤ

सच भय रते जोत सची मन माए नानक अवगुण विचरे गुर राखे पत ताहे।

ਸੋਹਣ ਪੰਚ ਪ੍ਰਵਾਨ ਨਦਰੀ ਕਰਮ ਸੋਵੇ ਕੱਚ ਪਾਈ ਉੱਥੇ ਪਾਏ ਨਾਨਕ ਪਿਆ।

ਨਾਨਕ ਅੰਤ ਨਾ ਅੰਤ।

টিকা বসাও, এরপর সভাও

ਇੱਥੇ ਖਪ ਸੁਪੈ ਮੈਂ ਇੱਥੇ ਲੈ ਲੈ ਮੁਕਰ ਇੱਥੇ ਮੂਰਖ ਖਾਈ ਇੱਥੇ ਅੰਗੂਰ ਤੂੰ ਸ਼ਰਮਾ ਇੱਥੇ ਦਾਸ ਤਰੀਕਾ ਬੰਦ ਖਲਾਸੀ ਭਾਣ ਹੋਰ ਆਸ ਨਾ।

ਕਰਮ ਖੰਡ ਦਾ ਇਹੋ

ਨਾਨਕ ਅੰਤ ਨਾ ਅੰਤ।

ਸੁਰਾ ਕਰਮ ਖੰਡ ਕੀ ਬਾਣੀ ਜੋ

स्वस्थ आकाशवाणी ब्रह्म अक्षवान परम

ਖਾਲਾ ਦੀ ਖਾਲਾ ਹੈ ਇੱਥੇ ਨਦੀਆਂ ਤੇ ਬਾਹਰ ਕੌਣ ਸੁਣਨਾ ਜਾਣ ਸਮੁੰਦਰ ਸਾ ਕਰਤਾ ਕੀੜੀ ਬੋਲਣੀ ਅੰਤ ਨਾ ਸੁਣੀ ਕਹਿਣ ਨਾਲ ਅੰਤ ਨਾ ਕਰਨਾ ਦੇਣ ਨਾਲ ਅੰਤ ਨਾ ਵੇਖਣ

ਇੱਥੇ ਖੱਪ ਪੈਂਦੇ ਸਾ, ਇੱਥੇ ਲੈ ਲੈ ਮੁਕਰ ਇੱਥੇ ਮੂਰਖ ਖਾਈ ਦਾ ਇੱਥੇ ਅੰਗੂਪ ਪੂਜ ਕਰੂੰਗਾ ਇੱਥੇ ਦਾਸ ਪਈ ਦਾ ਬੰਦ ਖਲਾਸੀ ਭਾਣੇ ਹੋਰ ਆਸ ਨਾ ਸਕਿਆ ਜੇ ਕੋ ਖਾਇ ਪਿਆ ਆਖਣ

बोल दिया लिखे चेरे गवारा गवारा सोदर तेरा सो करके सर्व

ਗਾਵੇ ਪੰਡਿਤ ਪਰ

ਜੋਰ ਤੋਂ ਪਹਿਲਾਂ ਜੋਰ ਨਾ ਮੰਗਣ ਦੇ।

ਪੌਣ ਪਾਣੀ ਆਗੀ ਪਾਤਾ ਇਸ ਵਿੱਚ ਧਰਤੀ ਸਾਵਧੀ ਧਰਮ ਕਰਮੀ ਕਰਮੀ ਹੋਏ ਵਿਚਾਰ ਸੋਹਣ ਪੰਚ ਪ੍ਰਵਾਨ ਨਦਰੀ ਕਰਮ ਸਵੈ ਕੱਚ ਖਾਈ ਉੱਥੇ ਪਾਏ ਨਾਨਕ ਗਿਆ ਕਰਮ ਖੰਡ ਦਾ ਇਹੋ ਗਿਆਨ ਖੰਡ ਦਾ ਕਿਤੇ ਪੌਣ ਪਾਣੀ ਵੈ ਸੰਤਰ ਕਿਤੇ ਕਾਨ ਮਰੇ ਕਿਤੇ ਪਰਮੈ ਘਾਟ ਕਰੀਆਂ ਸੁਭਰੰਗੇ।

ਕਿਸੇ ਕਿਸੇ ਰਤਨ ਸੁਣਦ ਕਿਰਤੀਆਂ ਪਾਣੀ ਕਿਰਤੀਆਂ ਪਾਣੀ ਕਿਸੇ ਪਾਸ ਕਿਰਤੀਆਂ ਸੁਣਦੀ ਨਾਨਕ ਅੰਤ ਨਾ।

प्रिय सुरा सुदा सुत कर्मखंड की पाणी जो

संत सूर मोह।

अगर मीरिया बेखा ਕਮਲ ਸੁਰੇਲਾ ਭਗਤ ਕਮਲ।

ਸਾਰਾ ਹੀ ਭਲਾ ਹੈ ਨਦੀਆਂ ਤੇ ਬਾਹਰ ਪਾਣ ਸੋਮ ਨਾਨ ਸਮੁੰਦ ਚਾ ਸਰਦਾ ਕੀੜੀ ਪੁੱਲ ਲਾਉਣੀ ਅੰਤ ਨਾ ਸੁੱਤੀ ਕਹਿਣ ਨਾਲ ਅੰਤ ਨਾ ਕਰਨਾ ਦੇਣ ਨਾਲ ਅੰਤ ਨਾ ਦੇਖਣ ਸੁਣਨ

ਪਾਵੇ ਦਿਲ ਕਰਮਾ ਸੁਣਿਆ ਮੁਣਿਆ ਮਜੀਦਾ ਪਾਓ ਅੰਤਰ ਗਰਤੀ ਰਸ ਮਰਨਾ ਸਭ ਗੁਰ ਤੇਰੇ ਬਿਣ ਗੁਰ ਜੀ ਦੇ ਆਸਾਣੀ ਬ੍ਰਹਮਾ ਸਤ ਸੁਹਾਨ ਕਮਲ ਸੁਣੇਗਾ ਭਗਤ ਕਮਲ।

पे जाए ए साला जी साला है, नदियां पे बाहर

ਕਮਲ ਸੁਵੇਲਾ ਭਗਤ ਕਮਲ ਕਮਲ ਸਿੱਖ ਕਮਲਾ

ਤੇ ਸੋਹਣ ਪੰਚ ਪ੍ਰਵਾਨ ਨਦਰੀ ਕਰਮ ਚੋਲੇ ਨੇ ਕੱਚ ਖਾਈ ਉੱਥੇ ਪਾਏ ਨਾਨਕ ਪੈਰ ਕਰਮ ਖੰਡ ਦਾ ਇਹੋ ਗਿਆਨ ਖੰਡ ਦਾ ਕਿਤੇ ਪੌਣ ਪਾਣੀ ਦਾ ਸੰਤਰ ਕਿਤੇ

ਨਾਨਕ ਅੰਤ।

संत भगत विज्ञान विचार संत सती का संत दाता संत।

ਇੱਥੇ ਅਪਸ ਮੈਂ ਬੈਠਾ ਇੱਥੇ ਲੈ ਲੈ ਮੁਕਰ ਇੱਥੇ ਮੂਰਤ ਖਾਈ ਇੱਥੇ ਅੰਗੂਪ ਧੂਪ ਕਰਮਾ ਇਹ ਭੇਦਾਸ ਤਰੀਕਾ ਬੰਦ ਖਲਾਸੀ ਭਾਣਿਆ ਹੋਰ ਆਖਣ ਸਕਿਆ ਜੇ ਤੁਰ ਆਖਣ ਪਾਇਆ।

ਬੋਲ ਵਿਗਾੜ ਤਾਂ ਲਿਖੇ ਸਿਰ ਗਵਾ ਰੰਗਵਾ ਸੋਦਰ ਤੇਰਾ ਸੋ ਕਰਕੇ ਸਰਬ

ਨਾਨਕ ਅੰਤ।

ਕਮਲ ਸੁਨੇਲਾ ਭਗਤ ਕਮਲ ਕਮਲ ਸਿੱਖ ਕਮਲਾ।

अंत न सुखी कहना, अंत न करना देखना, अंत न देखना सुना।

ਖੇਤੀਆਂ ਸੁੱਤੀ ਨਾਨਕ ਅੰਤ।

ਕਮਲ ਸੁਵੇਲਾ ਭਗਤ ਕਮਲ।

पे जाए, साला की सलाह है।

ਇੱਥੇ ਖੱਬ ਸੁਪੈ ਮੈਸਾ ਇੱਥੇ ਲੈ ਲੈ ਮੁੱਕਰ ਇੱਥੇ ਮੂਰਤ ਖਾਈ ਇੱਥੇ ਅੰਗੂਪ ਤੂ ਸ਼ਰਮਾ ਇੱਥੇ ਦਾਸ ਤਰੀਕਾ ਬੰਦ ਖਲਾਸੀ ਭਾਣੇ ਹੋਰ

मोल धर्म मोल दी बाट मोल मोल

ਸਤਰੀ ਪਾਈਏ।

आपने रंजन सोए, जिनसे व्यापन पाया।

संत पूर्ण मोहम्मद का।

ਪਿਆ ਵੇਖਾ ਤਪਦਿਆਂ ਕੰਡਾ ਪਾਵੇ ਦਿਲਕਾਵਾਂ ਸੁਣਿਆ ਮੁਣਿਆ ਮਜੀਤਾ ਪਾਓ ਅੰਤਰ ਕਰਤੀ ਰਤ ਮਰਨਾ ਸਭੁਰ ਤੇਰੇ ਸੁਣਾਈ ਬਿਣ ਗੁਰ ਕੀਤੇ ਬਸ ਆਸ ਤਾਈ ਬ੍ਰਹਮਾ ਸਤ ਸੁਹਾਨ ਕਮਣ ਸੁਣੇਗਾ ਭਗਤ ਕਮਣ ਕਮਣ ਸਿੱਖ ਕਮਣਾ

क्या ना जाए आप रहे वेला।

Yeah.

0: ਤੇ ਤੇ ਉਤਾਨ ਮਨ ਕੇਤੇ ਕਿਤੇ ਤੰਦੂਨ
1: ਕਿਤੀਆਂ ਪਾਣੀ ਕਿਤੀਆਂ ਪਾਣੀ ਕਿਤੇ ਪਾਸ ਰੇਂਦਰ
0: ਕਿਤੀਆਂ ਸੁਖੀ ਨਾਨਕ ਅੰਤ।

వాళ్ళు కావాలి.

Thank you.

ਜੋ ਹੋਣ ਤੋਂ ਦੂਰ ਕਰਾਉਣਾ।

ਜਹਾਜ਼ ਨੂੰ ਡਿੱਗਿਆ ਡੋਲਾ ਮਿਲ ਕੇ ਕਿਆ ਕਰ ਸਮਝ

Lord God, God, God.

ਜੇ ਪ੍ਰਸਾਦ ਸੁਣੇ ਕਰਨ ਨਾਲ ਜੇ ਪ੍ਰਸਾਦ ਕੇ ਕਹਿ ਕੇ ਦਿਵਾ ਦਿਓ

ਸਭ ਕੇ ਸੰਗ ਸਭ ਸੰਗ ਅਮਨ ਨਾਮੀ ਸਭ ਕੇ ਸੰਗ ਸਬਜ ਨਾਮਾ

ਸਾਹਿਬ ਭਾਈ ਮਨ ਕਰ

ਕਿਹਾ ਸਤਾ ਸਮਾਨ ਰਾਮ ਜੀ ਕਿਹਾ ਨਹੀਂ।

ब्रह्म ज्ञानी का नाम आधार, ब्रह्म ज्ञानी का नाम

ਬ੍ਰਹਮ ਗਿਆਨੀ ਕਾ ਕੌਣ ਜਾਣਨਾ ਕਿ ਬ੍ਰਹਮ ਗਿਆਨੀ ਕੌਣ ਸਦਾ ਅਦੇਸ਼ ਬ੍ਰਹਮ ਗਿਆਨੀ ਜੀ ਨੇ ਕੌਣ ਮਖਾਨਾ ਬ੍ਰਹਮ

ਰਾਮ ਨਾਮ ਆਤਮ ਮੈਂ ਸੁਣਦਾ ਬਾਕੀ ਕਰਨਾ ਇਸ

पवन पानी वह संकर के चोर देखू मंगल सगत लगी अपना संसार है नान।

ਚੱਕਿਨ ਪੈਦਾਲ ਕਈ ਕੋਟੂਤ ਪੇ ਸ਼ੁਕਰ ਮਰਗਾਜ ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਮੈਡਲ ਖਾਏ ਕਈ ਕੋਟ ਕਾਲਾ ਚੰਗ ਪਾਏ

Come

Thank you.

ਕਰਨੇ ਵਾਲਾ।

ਭਗਤ ਕਿਉਂ ਕਲਿਆ।

ਤੋ ਹਰ ਮੰਚ ਤੇ ਆਵਾਜ਼

0: ਸਾਧੇ ਖੁੱਲਾ ਸਤ ਨੂੰ ਮੂਲ ਨਾਮ ਸੋ ਸੁਖਮ ਸੂਈ ਅਸੂਲ ਅਵਨ ਜਵਨ ਵਿਸ਼ਨ ਵਿਸ਼ ਆਗਿਆ ਗਾਈ ਧਾਰੀ ਕਲਪੇਸ਼ਰਾਸੀ ਨਾਹੀ ਕਈ ਖੰਡ ਧਾਰਨ ਧਾਰ ਰਿਹਾ ਧਾਰ ਰਹੋ
1: ਬ੍ਰਹਿਮੰਡ
0: ਜਾਤਾ ਸਰਸੋ ਦਾ ਮੰਤਰ ਫਿਰ ਸੰਸਾਰ ਦਿਨ ਮੰਤਰ ਆਪੇ ਮੇਲ ਲੈ ਕੇ ਪਾਲ ਦੁਰਕਾ ਕਰਜਾ ਭੈ ਨਿਹਾਲ ਨਾਮ ਜਪ ਪਾਵਾ ਬਤਲਾਮ ਨਾਨਕ ਪੁਰਖ ਤੋਂ ਉੱਤਮ ਕਰਮਾਨ ਹੋਏ ਤੋ

ਸਤਿ ਸ਼੍ਰੀ ਅਕਾਲ।

ਮੰਗਣਾ ਚਾਹ ਮੰਗ ਲਿਆ ਸਤਿਗੁਰੂ

Thank you.

Thank you.

और काम का मुंह कहा कि जो

Now, for the Lord, we are full of the God.

ਕੀਤਾ ਟੇਕ ਸੁਣਨ ਮਾਹੇ ਨਾਮੀ ਬਹੁਤ ਆਵੈ ਜਾਹੇ।

ਆਪ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ।

ਹੋਏ

Yeah.

मुसलमान बंदा जो है

रखी है

संत पूर्ण मोह भक्त

ਪੀਲਿਆ ਮੇਰੀ ਖਾਹ ਬ੍ਰਹਮਾ ਸਤ ਸੁਹਾਗ ਕਵਣ ਸੁਵੇਲਾ ਵਖਤ